समुंदर दे किनारे एक जोगी राज अपनी अखां बंद करके बैठा है।

ਸ਼ਹਿਰ ਦੇ ਵਿੱਚੋਂ ਦੋ ਪ੍ਰੇਮੀ ਆਏ ਇਸ ਜੋਗੀ ਰਾਜ ਦੇ ਸਾਹਮਣੇ ਮੱਥਾ ਟੇਕਿਆ। ਸਾਹਮਣੇ ਪਈ ਸੰਦੂਖੜੀ ਵਿੱਚ ਕੁਝ ਮਾਇਆ ਪਾਈ, ਥੋੜੀ ਦੂਰ ਹਟ ਕੇ ਬੈਠ ਗਏ ਨੇ। ਥੋੜੀ ਦੇਰ ਬਾਅਦ ਦੋ ਚਾਰ ਹੋਰ ਪ੍ਰੇਮੀ ਆਏ ਨੇ, ਉਹਨਾਂ ਵੀ ਸੰਦੂਖੜੀ ਵਿੱਚ ਪੈਸੇ ਪਾਏ, ਮੱਥਾ ਟੇਕਿਆ, ਉਹ ਵੀ ਬੈਠ ਗਏ ਨੇ। ਜਿਉਂ ਜਿਉਂ ਪਹੁ ਫੁਟਾਲਾ ਹੁੰਦਾ ਗਿਆ, 300-400 ਦੇ ਕਰੀਬ ਲੋਕਾਂ ਦੀ ਭੀੜ ਇਸ ਜੋਗੀ ਰਾਜ ਦੇ ਸਾਹਮਣੇ ਲੱਗ ਗਈ। ਸਾਰੇ ਲੋਕ ਹੱਥ ਜੋੜ ਕੇ ਬੈਠੇ ਹਨ। ਕਦੋਂ ਇਹ ਜੋਗੀ ਰਾਜ ਅੱਖਾਂ ਖੋਲੇ, ਸਾਨੂੰ ਕੋਈ ਗੱਲ ਸੁਣਾਵੇ। ਇੰਨੇ ਨੂੰ ਇਹਨਾਂ ਬੈਠਿਆਂ ਲੋਕਾਂ ਨੂੰ ਇੰਜ ਲੱਗਿਆ ਜਿਵੇਂ ਹਵਾ ਦੇ ਵਿੱਚ ਕੋਈ ਸੁਗੰਧੀ ਖੁਸ਼ਬੂ ਜਿਹੀ ਫੈਲ ਗਈ। ਦੋ ਮੁਸਾਫਿਰ ਤੁਰਦੇ ਤੁਰਦੇ ਆਏ ਨੇ, ਜਿਨ੍ਹਾਂ ਦੇ ਚਿਹਰੇ ਤੇ ਬੜੀ ਮਿਠਾਸ ਹੈ, ਇੱਕ ਖਿੱਚ ਹੈ। ਉਹ ਤੁਰਦੇ ਤੁਰਦੇ ਇਹਨਾਂ ਸਾਰਿਆਂ ਲੋਕਾਂ ਦੇ ਸਾਹਮਣੇ ਆ ਕੇ ਬੈਠ ਗਏ। ਦੋਨਾਂ ਮੁਸਾਫਰਾਂ ਨੇ ਉਸ ਜੋਗੀ ਰਾਜ ਵੱਲ ਦੇਖਿਆ। ਇੱਕ ਮੁਸਾਫਰ ਮਾਲਕ ਜਾਪਦਾ, ਇੱਕ ਨੌਕਰ। ਨੌਕਰ ਕਹਿਣ ਲੱਗਾ,

ਕਹਿਣ ਲੱਗੇ ਮਰਦਾਨੇ ਜਦੋਂ ਕੋਈ ਆਦਮੀ ਗੋਲਕ ਵਿਚ ਰੁਪਈਆ ਪਾਉਂਦਾ ਹੈ ਤੇ ਖੜਾਕ ਜ਼ਿਆਦਾ ਹੁੰਦਾ ਤੇ ਜੋਗੀ ਰਾਜ ਅੰਦਾਜ਼ਾ ਲਗਾ ਲੈਂਦਾ ਕਿ ਹੁਣ ਕਿਸੇ ਨੇ ਰੁਪਈਆ ਪਾਇਆ ਰੁਪਈਏ ਤੋਂ ਘੱਟ ਪੈਸੇ ਪਾਏ ਘੱਟ ਖੜਾਕ ਹੋਇਆ ਤੇ ਅੰਦਾਜ਼ਾ ਲਗਾ ਲਿਆ ਕਿ ਇੰਨੇ ਕੁ ਪੈਸੇ ਪਾਏ ਨੇ ਮਰਦਾਨਿਆ ਇਸ ਜੋਗੀ ਰਾਜ ਨੇ ਅੱਖਾਂ ਤਾਂ ਬੰਦ ਕੀਤੀਆਂ ਨੇ ਪਰ ਇਹ ਪਰਮੇਸ਼ਰ ਨਾਲ ਨਹੀਂ ਸੰਦੂਖੜੀ ਦੇ ਨਾਲ ਜੁੜਿਆ ਹੋਇਆ ਇਹ ਤਾਂ ਅੱਖਾਂ ਬੰਦ ਕਰਕੇ ਪੈਸੇ ਦਾ ਹਿਸਾਬ ਪਿਆ ਲਗਾਉਂਦਾ ਹੈ ਕਿ ਸੰਦੂਖੜੀ ਵਿਚ ਕਿੰਨੇ ਕੁ ਪੈਸੇ ਜਮ੍ਹਾਂ ਹੋ ਗਏ ਮਰਦਾਨਾ ਕਹਿਣ ਲੱਗਾ ਮਹਾਰਾਜ ਇਹ ਕਿਸ ਤਰ੍ਹਾਂ ਹੋ ਸਕਦਾ ਸਾਹਿਬ ਜੀ ਕਹਿਣ ਲੱਗੇ ਜੇ ਦੇਖਣਾ ਹੈ ਤੇ ਜਿਹੜੀ ਸੰਦੂਖੜੀ ਇਹਦੇ ਸਾਹਮਣੇ ਪਈ ਹੈ ਚੁੱਕ ਕੇ ਇਹਦੇ ਪਿੱਛੇ ਰੱਖ ਦੇ ਮਰਦਾਨਾ ਉੱਠਿਆ ਉਸ ਜੋਗੀ ਰਾਜ ਦੇ ਸਾਹਮਣੇ ਸੰਦੂਖੜੀ ਚੁੱਕੀ ਉਹਦੇ ਪਿੱਛੇ ਰੱਖ ਦਿੱਤੀ ਆਪਣੀ ਜਗ੍ਹਾ ਤੇ ਆ ਕੇ ਫਿਰ ਬੈਠ ਗਏ ਨੇ ਥੋੜੀ ਦੇਰ ਦੇ ਬਾਅਦ ਉਸ ਜੋਗੀ ਰਾਜ ਨੇ ਅੱਖਾਂ ਖੋਲੀਆਂ ਬੈਠਿਆਂ ਲੋਕਾਂ ਵੱਲ ਦੇਖਿਆ ਤਾਂ ਇਹ ਗੱਲ ਕਹੀ ਐ ਸੰਤ ਜਨੋ ਆਜ ਹਮ ਆਪ ਲੋਗੋਂ ਕੋ ਤੀਨੋ ਲੋਕੋਂ ਕੀ ਬਾਤੇਂ ਸੁਣਾਏਂਗੇ ਆਜ ਹਮ ਬ੍ਰਹਮਪੁਰੀ ਮੇਂ ਗਏ ਵਹਾਂ ਵੇਦੋਂ ਕੀ ਕਥਾ ਹੋ ਰਹੀ ਥੀ ਫਿਰ ਹਮ ਵਿਸ਼ਨੂਪੁਰੀ ਮੇਂ ਗਏ

ਕਹਿਣ ਲੱਗੇ ਜੋਗੀ ਰਾਜ ਤੁਸੀਂ ਕੀ ਕਿਹਾ ਸਾਨੂੰ ਸਮਝ ਨਹੀਂ ਆਈ ਇੱਕ ਵਾਰੀ ਫੇਰ ਕਹੋ ਅੱਜ ਤੱਕ ਕਿਸੇ ਨੇ ਇਹ ਸਵਾਲ ਨਹੀਂ ਸੀ ਕੀਤਾ ਗੁਰੂ ਸਾਹਿਬਾਂ ਨੂੰ ਘੂਰ ਕੇ ਦੇਖਿਆ ਤੇ ਜੋਗੀ ਰਾਜ ਕਹਿੰਦਾ ਐ ਬਾਲਕੀ ਯੇ ਗਿਆਨ ਧਿਆਨ ਕੀ ਬਾਤੇ ਹੈ ਤੁਮ ਨਹੀਂ ਜਾਣ ਸਕਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਅਸੀਂ ਜਾਣ ਨਹੀਂ ਸਕੇ ਇਸੇ ਵਾਸਤੇ ਤਾਂ ਪੁੱਛਿਆ ਤੇ ਜੋਗੀ ਰਾਜ ਕਹਿਣ ਲੱਗਾ ਐ ਬਾਲਕੀ ਮੈਂ ਇਨ ਲੋਕੋ ਕੋ ਤੀਨੋ ਲੋਕੋ ਕੀ ਬਾਤੇ ਬਤਾ ਰਹਾ ਹੂੰ ਤੀਨੋ ਲੋਕੋ ਮੇਂ ਕਿਆ ਹੋ ਰਹਾ ਹੈ ਮੁਝੇ ਤੀਨੋ ਲੋਕੋ ਕੀ ਸੋਝੀ ਹੈ।

ਸਾਹਿਬ ਜੀ ਕਹਿਣ ਲੱਗੇ, ਭਾਈ ਦੁਨੀਆਂ ਨੂੰ ਕਹਿਣਾ ਕਿ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ, ਕਿਉਂ ਝੂਠ ਬੋਲਣਾ? ਅੱਖੀ ਤਾਂ ਮੀਟੇ ਨਾਕ ਪਕੜੇ, ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਲੋਕਾਂ ਨੂੰ ਧੋਖਾ ਦੇਣਾ। ਠੱਗਣ ਕੋ ਸੰਸਾਰ, ਸਿਰਫ ਲੋਕਾਂ ਨੂੰ ਠੱਗਣ ਵਾਸਤੇ, ਜਦਕਿ ਤੈਨੂੰ ਇਹ ਪਤਾ ਨੀ ਤੇਰੀ ਸੰਦੂਖੜੀ ਕਿੱਥੇ ਹੈ। ਤੇ ਗੁਰੂ ਸਾਹਿਬਾਂ ਨੇ ਕਿਹਾ ਜੋ ਆਪਣੀ ਬਾਣੀ ਵਿਚ ਬਿਆਨ ਕੀਤਾ, ਸਾਹਿਬ ਜੀ ਉਸ ਜੋਗੀ ਰਾਜ ਨੂੰ ਕੀ ਸਮਝਾਉਂਦੇ ਨੇ?

ਤੀਸਰੀ ਕੁਟੀਆ ਵਿੱਚੋਂ ਆਵਾਜ਼ ਆਈ ਬਿੰਦਰਾਬਨ ਤੇ ਬਿੰਦਰਾਬਨ ਕ੍ਰਿਸ਼ਨ ਭਗਵਾਨ ਜਿਸ ਜਗ੍ਹਾ ਖੇਡੇ ਇਹ ਸੇਠ ਬੜਾ ਖੁਸ਼ ਹੋਇਆ। ਉਹਨਾਂ ਤਿੰਨਾਂ ਕੁਟੀਆਂ ਦੇ ਵਿੱਚੋਂ ਇੱਕ ਇੱਕ ਸਾਧੂ ਬਾਹਰ ਨਿਕਲਿਆ ਜਿਨ੍ਹਾਂ ਚਿੱਟੀਆਂ ਧੋਤੀਆਂ ਬੰਨੀਆਂ ਨੇ, ਗਲਾਂ ਵਿੱਚ ਮਾਲਾ, ਹੱਥ ਵਿੱਚ ਮਾਲਾ ਤੇ ਇੱਕ ਹੱਥ ਵਿੱਚ ਚਿੱਟਾ ਲਿਸ਼ਕਦਾ ਹੋਇਆ ਲੋਟਾ ਫੜੇ। ਇਹ ਤੁਰਦੇ ਤੁਰਦੇ ਇਸ ਸੇਠ ਦੇ ਕੋਲ ਆਏ ਨੇ। ਇਸ ਸੇਠ ਨੂੰ ਗੱਲੀ ਬਾਤੀ ਜੰਗਲ ਵਿੱਚ ਲੈ ਗਏ ਨੇ। ਉੱਥੇ ਜਾ ਕੇ ਇਹਨਾਂ ਤਿੰਨਾਂ ਸਾਧੂਆਂ ਨੇ ਜੋ ਕੁਝ ਸੇਠ ਦੇ ਕੋਲ ਸੀ ਉਹ ਖੋ ਲਿਆ। ਇਸ ਸੇਠ ਨੂੰ ਜਾਨੂ ਮਾਰਨ ਲੱਗੇ ਨੇ, ਪਰ ਕਿਸੇ ਤਰ੍ਹਾਂ ਇਹ ਸੇਠ ਆਪਣੀ ਜਾਨ ਬਚਾ ਕੇ ਜੰਗਲ ਵਿੱਚੋਂ ਭੱਜ ਨਿਕਲਿਆ ਤੇ ਕਬੀਰ ਸਾਹਿਬ ਦੇ ਘਰ ਚਲਾ ਗਿਆ। ਇਹਦੇ ਪਾਟੇ ਕੱਪੜੇ ਦੇਖੇ ਤੇ ਕਬੀਰ ਸਾਹਿਬ ਕਹਿਣ ਲੱਗੇ।

ਭਾਈ ਜਿਨ੍ਹਾਂ ਨੇ ਗਜ ਸਾਢੇ ਤੈ ਤੈ ਧੋਤੀਆਂ ਸਾਢੇ ਤਿੰਨ ਤਿੰਨ ਗਜ ਦੀਆਂ ਚਿੱਟੀਆਂ ਧੋਤੀਆਂ ਬੰਨੀਆਂ ਨੇ ਤੇਰੇ ਪਾਏ ਨੇ ਤਗ ਤੇ ਤੇਰੇ ਤੇਰੇ ਜਨੇਊ ਕਾਲੇ ਚ ਪਾਏ ਹੋਏ ਨੇ।

ਸਭ ਕਹਿਣ ਲੱਗੇ ਇਹੋ ਜਿਹੇ ਸੰਤ ਚੰਗੇ ਨਹੀਂ ਲੱਗਦੇ ਜਿਹੜੇ ਡਾਲਾ ਕਹਿੰਦੇ ਨੇ ਟਾਹਣੀਆਂ ਨੂੰ ਪੇਡਾ ਦਰਖਤ ਨੂੰ ਗਟਕਾਵੇ ਖਾ ਜਾਣਾ ਕਿ ਜਿਹੜੇ ਟਾਹਣੀਆਂ ਸਮੇਤ ਹੀ ਦਰਖਤ ਨੂੰ ਖਾ ਜਾਂਦੇ ਨੇ ਭਾਵ ਕਿ ਮਾਇਆ ਪਿੱਛੇ ਇਨਸਾਨ

ਬਾਣੀ ਦੇ ਉਪਦੇਸ਼ ਤੋਂ ਇਹੀ ਪਤਾ ਲੱਗਦਾ ਹੈ ਇਨਸਾਨ ਪਖੰਡ ਛੱਡ ਲਾਲਚ ਛੱਡ ਉਸ ਪਰਮੇਸ਼ਰ ਦੇ ਨਾਲ ਜੁੜ ਜਾ। ਪਰ ਇਨਸਾਨ ਜਿਹੜਾ ਹੈ ਮਾਇਆ ਨੂੰ ਜ਼ਿਆਦਾ ਪਿਆਰ ਕਰਦਾ, ਇਸੇ ਵਾਸਤੇ ਠੱਗ ਤੇ ਚੋਰ ਬਣਦਾ, ਪਾਪੀ ਬਣਦਾ। ਤੇ ਜਦੋਂ ਪਰਮੇਸ਼ਰ ਦੇ ਨਾਮ ਦੀ ਗੱਲ ਆਵੇ ਉਦੋਂ ਪਿਛਾ ਹਟ ਜਾਂਦਾ। ਮਾਇਆ ਵਾਸਤੇ ਇਨਸਾਨ ਕਿੰਨੇ ਝੂਠ ਬੋਲਦਾ ਪਰ ਪਰਮੇਸ਼ਰ ਦੇ ਨਾਮ ਦੇ ਲਾਗੇ ਨਹੀਂ ਜਾਂਦਾ। ਇੱਕ ਮਹਾਂਪੁਰਸ਼ ਆਪਣੇ ਸ਼ਰਧਾਲੂ ਦੇ ਘਰ ਕੁਝ ਸਮਾਂ ਰਹੇ, ਤੁਰਨ ਲੱਗੇ ਤੇ ਘਰ ਵਾਲਿਆਂ ਨੇ ਰਸਤੇ ਵਾਸਤੇ ਮਹਾਂਪੁਰਸ਼ਾਂ ਲਈ ਚਾਰ ਆਲੂ ਦੇ ਪਰੌਂਠੇ ਬਣਾ ਦਿੱਤੇ। ਮਹਾਂਪੁਰਸ਼ ਤੁਰੇ, ਇੱਕ ਲਾਲਚੀ ਠੱਗ ਜਿਹੜਾ ਸੀ ਉਹਨੇ ਦੇਖਿਆ ਕਿ ਮਹਾਂਪੁਰਸ਼ ਆਪਣੇ ਸ਼ਰਧਾਲੂ ਦੇ ਘਰੋਂ ਬਾਹਰ ਨਿਕਲੇ ਨੇ, ਇਹਨਾਂ ਕੋਲ ਜ਼ਰੂਰ ਮਾਇਆ ਹੋਵੇਗੀ ਤੇ ਇਹਨਾਂ ਦੇ ਨਾਲ ਹੀ ਚੱਲਣਾ ਵਾ ਇਹਨਾਂ ਦਾ ਸੇਵਕ ਬਣ ਕੇ। ਜਦੋਂ ਦਾ ਲੱਗਾ ਮਾਇਆ ਕੱਢ ਲਵਾਂਗਾ। ਮਹਾਂਪੁਰਸ਼ਾਂ ਨੂੰ ਕਹਿਣ ਲੱਗਾ, ਐ ਮਹਾਂਪੁਰਸ਼ੋ, ਮੈਨੂੰ ਆਪਣਾ ਸੇਵਕ ਬਣਾ ਲਓ, ਮੈਨੂੰ ਵੀ ਆਪਣੇ ਨਾਲ ਲੈ ਚੱਲੋ, ਮੈਂ ਤੁਹਾਡੀ ਸੇਵਾ ਕਰਾਂਗਾ। ਮਹਾਂਪੁਰਸ਼ ਕਹਿਣ ਲੱਗੇ, ਚੰਗਾ ਭਾਈ, ਨਾਲ ਤੁਰ ਪਿਆ। ਤੁਰਦਿਆਂ ਤੁਰਦਿਆਂ ਦੁਪਹਿਰ ਹੋ ਗਈ, ਇੱਕ ਨਦੀ ਆਈ। ਉਸ ਨਦੀ ਦੇ ਕਿਨਾਰੇ ਮਹਾਂਪੁਰਸ਼ ਖਲੋ ਗਏ। ਕਹਿਣ ਲੱਗੇ, ਭਾਈ ਮੇਰਾ ਚਿੱਤ ਕਰਦਾ ਮੈਂ ਇਸ਼ਨਾਨ ਕਰ ਲਵਾਂ। ਮਹਾਂਪੁਰਸ਼ਾਂ ਨੇ ਕੱਪੜੇ ਲਾਏ, ਇਸ ਲਾਲਚੀ ਠੱਗ ਨੂੰ ਆਪਣੇ ਕੱਪੜੇ ਦੇ ਕੇ ਕਹਿਣ ਲੱਗੇ, ਤੂੰ ਕੱਪੜੇ ਸੰਭਾਲ ਤੇ ਮੈਂ ਜਰਾ ਇਸ਼ਨਾਨ ਕਰ ਲਵਾਂ। ਕਹਿਣ ਲੱਗਾ, ਮਹਾਂਪੁਰਸ਼ੋ, ਤੁਸੀਂ ਫਿਕਰ ਨਾ ਕਰੋ, ਮੈਂ ਚੰਗੀ ਤਰ੍ਹਾਂ ਸੰਭਾਲ ਕਰਾਂ। ਮਹਾਂਪੁਰਸ਼ ਤੇ ਨਾਣ ਚਲੇ ਗਏ ਤੇ ਇਹ ਜਿਹੜਾ ਲਾਲਚੀ ਸੀ ਇਹ ਜਲਦੀ ਜਲਦੀ ਮਹਾਂਪੁਰਸ਼ਾਂ ਦੇ ਕੱਪੜੇ ਫੋਲਣ ਲੱਗ ਪਿਆ। ਪੈਸਾ ਤਾਂ ਕੋਈ ਨਾ ਨਿਕਲਿਆ ਪਰ ਆਲੂਆਂ ਦੇ ਚਾਰ ਪਰੌਂਠੇ ਨਿਕਲ ਆਏ। ਇਹਨੇ ਸੋਚਿਆ, ਚਲੋ ਜੋ ਮਿਲਿਆ ਉਹ ਹੀ ਸਹੀ। ਇਹਨੇ ਜਲਦੀ ਜਲਦੀ ਇੱਕ ਆਲੂਆਂ ਵਾਲਾ ਪਰੌਂਠਾ ਖਾ ਲਿਆ ਤੇ ਤਿੰਨ ਉਸੇ ਤਰ੍ਹਾਂ ਬੰਨ ਦਿੱਤੇ। ਮਹਾਂਪੁਰਸ਼ ਇਸ਼ਨਾਨ ਕਰਕੇ ਬਾਹਰ ਨਿਕਲੇ, ਕੱਪੜੇ ਪਾਏ। ਕਹਿਣ ਲੱਗੇ, ਆ ਭਾਈ ਤੈਨੂੰ ਵੀ ਭੁੱਖ ਲੱਗੀ ਹੋਣੀ ਹੈ, ਚਾਰ ਪਰੌਂਠੇ ਨੇ, ਦੋ ਤੂੰ ਖਾ ਲੈ, ਦੋ ਮੈਂ ਖਾ ਲੈਣ। ਜਦੋਂ ਪੌਣਾ ਖੋਲਿਆ ਤੇ ਪਰੌਂਠੇ ਤਿੰਨ ਨਿਕਲੇ। ਮਹਾਂਪੁਰਸ਼ ਕਹਿਣ ਲੱਗੇ, ਭਾਈ ਪਰੌਂਠੇ ਤੇ ਚਾਰ ਸੀਗੇ, ਇੱਕ ਪਰੌਂਠਾ ਤੂੰ ਤੇ ਨਹੀਂ ਖਾਦ। ਇਹ ਲਾਲਚੀ ਕਹਿਣ ਲੱਗਾ, ਮਹਾਂਪੁਰਸ਼ ਮੈਨੂੰ ਤੇ ਪਤਾ ਹੀ ਨਹੀਂ ਕਿ ਤੁਹਾਡੇ ਕੋਲ ਪਰੌਂਠੇ ਵੀ ਹੈਗੇ। ਮਹਾਂਪੁਰਸ਼ ਕਹਿਣ ਲੱਗੇ, ਹੋਰ ਕੋਈ ਆਇਆ ਨਹੀਂ, ਤੇਰੇ ਬਗੈਰ ਕੌਣ ਖਾ ਸਕਦਾ, ਸੱਚ ਦੱਸ, ਪਰੌਂਠਾ ਤੂੰ ਹੀ ਖਾਧਾ ਹੈ। ਕਹਿਣ ਲੱਗਾ, ਮਹਾਂਪੁਰਸ਼ ਕਮਾਲ ਹੋ ਗਈ, ਮੈਂ ਤਾਂ ਪਰੌਂਠਾ ਦੇਖਿਆ ਹੀ ਨਹੀਂ ਤੇ ਖਾਣਾ ਕਿੱਥੋਂ। ਮਹਾਂਪੁਰਸ਼ ਸਮਝ ਗਏ ਕਿ ਪਰੌਂਠਾ ਜ਼ਰੂਰ ਇਹਨੇ ਖਾਧਾ ਤੇ ਉਹ ਲਾਲਚੀ ਵੀ ਸਮਝ ਗਿਆ ਕਿ ਮਹਾਂਪੁਰਸ਼ਾਂ ਨੂੰ ਪਤਾ ਲੱਗ ਗਿਆ ਕਿ ਮੈਂ ਪਰੌਂਠਾ ਖਾਧਾ। ਪਰ ਕਹਿਣ ਲੱਗਾ, ਇਹ ਜੋ ਵੀ ਕਰ ਲੈਣ, ਮੈਂ ਕਿਹੜਾ ਮੰਨਣਾ ਹੈ ਕਿ ਪਰੌਂਠਾ ਮੈਂ ਖਾਧਾ। ਉਹ ਪਰੌਂਠੇ ਖਾ ਕੇ ਅਗਾਂਹ ਤੁਰ ਪਏ। ਨਦੀ ਪਾਰ ਕਰਨੀ ਸੀ ਤੇ ਮਹਾਂਪੁਰਸ਼ ਕਹਿਣ ਲੱਗੇ, ਭਾਈ ਸੱਚ ਦੱਸ, ਜੇ ਤੂੰ ਸੱਚ ਨਾ ਬੋਲਿਆ ਤੇ ਆਪਾਂ ਦੋਵੇਂ ਡੁੱਬ ਜਾਵਾਂਗੇ। ਨਦੀ ਪਾਰ ਕਰਨੀ ਹੈ, ਸੱਚ ਦੱਸ, ਪਰੌਂਠਾ ਤੂੰ ਖਾਧਾ ਹੈ। ਕਹਿਣ ਲੱਗਾ, ਮਹਾਂਪੁਰਸ਼ ਕਮਾਲ ਹੋ ਗਈ, ਜਦ ਮੈਂ ਪਰੌਂਠਾ ਦੇਖਿਆ ਹੀ ਨਹੀਂ ਤੇ ਖਾਣਾ ਕਿੱਥੋਂ ਸੀ। ਨਦੀ ਪਾਰ ਕਰ ਲਈ।
महापुरुष कहन लगे बड़ाई ठीठ है, यह मनदा ही नहीं। तो लालची अंदरों अंदरी हसदा जाता है, तो कहता महापुरुषो लालो जिन्ना जोर लाना है, मैं केड़ा मनना है कि परौंठा मैं खादा है। और अगे गए जंगल आया, जंगल नू अग लगी सी। महापुरुष कहन लगे भाई अग लगी जे झूठ बोलिया आपा दोनों सड़ जावांगे, हुण तां दस दे परौंठा तू ही खादा है। कहन लगा महापुरुषो रब दी सहु मैं परौंठा देखे नहीं, ते खाना कित्थों सी। अग भी पार कर ली। महापुरुष कहन लगे ए तां बड़ा ही ढीठ निकले, मनदा ही नहीं। ते ओ भी कही जांदा महापुरुषो लालो हां जोर जिन्ना लाना, मैं केड़ा मनना है। अगे एक माया दा ढेर आया, महापुरुषा ने उस माया दे तीन हिस्से कीते, ते ओ ठग कहन लगा महाराज आदमी आपा दो आ, ते माया दे तीन हिस्से क्यों कीते ने? ते महापुरुष कहन लगे भाई एक हिस्सा ते तेरा ते एक मेरा, ते एक हिस्सा ओदा जिन्ने ओ परौंठा खादा सी, जे ओ इत्थे हुंदा ते अपना हिस्सा ओ भी लै लैंदा। ते जदों ए सुनिया ते छाल मार के उस ढेर ते जा पे, नाले माया फड़ ली, ते नाले कहंदा महापुरशो मारो भावे रखो, ए ढेर मेनू दे दियो क्योंकि ओ परौंठा मैं ही खादा सी। ते महापुरश कहन लगे भाई इस माया ने ते तेरे नाल नहीं जाना, जदू तेनू सच बोलन वास्ते कहा ते रब दी सहु खा गए, माया दा सवाल आया ते सच बोल पिया, पर ए माया तेरे नाल नहीं जानी, ए कल खत्म हो सकदी है, पर परमेश्वर दा नाम ओ ता कदी भी खत्म

ਨਾਨਕ ਸੱਚੇ ਪਾਤਸ਼ਾਹ ਇੱਕ ਜੰਗਲ ਵਿੱਚੋਂ ਵਿਚਰ ਰਹੇ ਹਨ। ਅਕਾਲ ਪੁਰਖ ਦੀ ਕੁਦਰਤ ਨੂੰ ਤੱਕਦਿਆਂ ਸਾਹਿਬ ਜੀ ਮਰਦਾਨੇ ਨੂੰ ਪੁੱਛਣ ਲੱਗੇ, ਮਰਦਾਨਿਆ ਮੌਤ ਨੂੰ ਕਿਤਨੀ ਕੁ ਨੇੜੇ ਸਮਝਦਾ ਹੈ।

ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਬਾਈ ਮਨੁੱਖਾ ਜਨਮ ਨੂੰ ਸਫਲ ਕਰਨ ਲਈ ਅਕਾਲ ਪੁਰਖ ਵਾਹਿਗੁਰੂ ਦਾ ਗੁਣ ਗਾਵਾ ਅੰਧੇ ਜੀਵਣਾ ਵਿਚਾਰ ਐ ਅੰਧੇ ਅਗਿਆਨੀ ਮਨੁੱਖ ਆਪਣਾ ਜੀਵਨ ਵਿਚਾਰ ਤਾਂ ਸਹੀ ਕਿਤਨੇ ਕੁ ਦਿਨ ਤੂੰ ਰਹਿ ਜਾਏਗਾ ਜਿਨ੍ਹਾਂ ਸੁੱਖਾਂ ਦੇ ਮਗਰ ਤੂੰ ਭਜਿਆ ਫਿਰਦੇ ਇਹ ਅਵਲ ਤਾਂ ਕਿਸੇ ਇੱਕ ਕੋਲ ਰਹਿੰਦੇ ਨਹੀਂ ਜੇ ਤੇਰੇ ਪਾਸ ਕੋਈ ਸੁੱਖ ਕੋਈ ਚਾਰ ਕੌਡੀਆਂ ਕੋਈ ਮਹਿਲ ਮਾਰੀਆਂ ਰਹਿ ਵੀ ਗਈਆਂ ਤਾਂ ਤੂੰ ਕਿਤਨਾ ਕੁ ਚਿਰ ਰਵੇਗਾ ਤੈਨੂੰ ਤਾਂ ਜਾਣਾ ਹੀ ਪੈਣਾ ਤੇ ਉੱਥੇ ਭਾਈ ਉਹਨਾਂ ਦੀ ਪੁੱਛ ਹੁੰਦੀ ਹੈ ਜੋ ਜਪ

ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਨੂੰ ਤਰਦੇ ਹੋਏ ਇੱਕ ਰਮਨੀਕ ਥਾਂ ਤੇ ਆਪ ਰੋਜ ਨਿਤਾ ਪ੍ਰਤੀ ਦੀਵਾਨ ਸਜਾਉਂਦੇ ਹਨ। ਦੂਰੋਂ ਨੇੜਿਓਂ ਸੰਗਤਾਂ ਆ ਕੇ ਨਿਹਾਲੋ ਨਿਹਾਲ ਆਪਣਾ ਜੀਵਨ ਸਫਲ ਕਰਦੀਆਂ ਹਨ। ਇਹਨਾਂ ਸੰਗਤਾਂ ਵਿੱਚ ਇੱਕ ਬੱਚਾ ਆ ਕੇ ਬੜੇ ਪਿਆਰ ਦੇ ਨਾਲ ਚੌਕੜੀ ਮਾਰ ਕੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਪਵਿੱਤਰ ਕੀਰਤਨ ਸੁਣ ਕੇ ਗਦ ਗਦ ਹੁੰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਇਸ ਬੱਚੇ ਤੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਭਾਈ ਛੋਟੇਰੀ ਉਮਰ ਵਿੱਚ ਇਸ ਨੂੰ ਕਿਤਨੀ ਚੰਗੀ ਲੱਗਣ। ਇਸ ਬੱਚੇ ਨੇ ਜਦੋਂ ਸਮਾਪਤੀ ਹੋਣੀ ਤੇ ਫਿਰ ਚੁੱਪ ਕਰਕੇ ਚਲੇ ਜਾਣਾ ਤਾਂ ਮਰਦਾਨੇ ਨੂੰ ਹਜ਼ੂਰ ਨੇ ਕਿਹਾ ਬਈ ਜਦ ਇਹ ਬੱਚਾ ਜਾਣ ਲੱਗੇ ਇਸ ਨੂੰ ਰੋਕ ਲੈਣਾ, ਇਹਦੇ ਕੋਲੋਂ ਕੁਝ ਪੁੱਛਣਾ ਚਾਹੁੰਦੇ। ਅੱਜ ਸਤਸੰਗ ਦੀ ਸਮਾਪਤੀ ਹੋਈ, ਭੋਗ ਪਿਆ ਕੀਰਤਨ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਬੱਚੇ ਨੂੰ ਆਪਣੇ ਪਾਸ ਬੁਲਾਇਆ, ਆਖਿਆ ਬੇਟਾ ਤੇਰੀ ਉਮਰ ਤਾਂ ਛੋਟੀ ਹੈ ਪਰ ਸਿਮਰਨ ਵਾਲੇ ਪਾਸੇ ਤੇਰੀ ਲਗਨ ਕਿਵੇਂ ਲੱਗੀ ਹੈ। ਤਾਂ ਇਸ ਬੱਚੇ ਨੇ ਦੱਸਿਆ ਗਰੀਬ ਨਿਵਾਜ, ਇੱਕ ਵੇਰਾਂ ਦਾ ਜ਼ਿਕਰ ਹੈ, ਮੇਰੀ ਮਾਂ ਆਟਾ ਗੁੰਨ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਤੂੰ ਅੱਗ ਬਾਲ ਲੈ ਤੇ ਛੇਤੀ ਨਾਲ ਪ੍ਰਸ਼ਾਦ ਤਿਆਰ ਹੋ ਜਾਵੇਗਾ। ਮੈਂ ਅਣਜਾਣ ਸਾਂ, ਮੈਂ ਵੱਡੀਆਂ ਲੱਕੜਾਂ ਪਹਿਲਾਂ ਬਾਲਣ ਦਾ ਯਤਨ ਕੀਤਾ ਤਾਂ ਨਹੀਂ ਬਲੀਆਂ, ਤਾਂ ਮਾਂ ਨੇ ਆਖਿਆ ਪਹਿਲਾਂ ਛੋਟੀਆਂ ਲੱਕੜਾਂ ਬਲਦੀਆਂ ਹਨ ਫਿਰ ਵੱਡੀਆਂ ਨੂੰ ਅੱਗ ਲੱਗਦੀ ਹੈ। ਜਾਂ ਮੈਂ ਛੋਟੀਆਂ ਲੱਕੜਾਂ ਨੂੰ ਅੱਗ ਲਾਈ ਤਾਂ ਉਹ ਪਹਿਲਾਂ ਹੀ ਸੜ ਕੇ ਸੁਆਹ ਹੋ ਗਈਆਂ, ਫਿਰ ਵੱਡੀਆਂ ਲੱਕੜਾਂ ਨੂੰ ਅੱਗ ਲੱਗੀ ਤਾਂ ਮੈਨੂੰ ਗਿਆਨ ਹੋ ਗਿਆ ਕਿ ਮੈਂ ਵੀ ਤਾਂ ਸਭ ਤੋਂ ਛੋਟਾ ਹਾਂ ਤੇ ਹੋ ਸਕਦਾ ਹੈ ਪਹਿਲਾਂ ਕਾਲ ਮੈਨੂੰ ਹੀ ਝਪਟ ਮਾਰ ਦੇ ਤੇ ਕਿਉਂ ਨਾ ਜਿਤਨੇ ਕੁ ਸਵਾਸ ਪਰਮੇਸ਼ਰ ਨੇ ਦਿੱਤੇ ਹਨ ਉਹਨਾਂ ਨੂੰ ਜਪ ਜਪ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸੇਵਾ ਕਰਕੇ ਸਫਲ ਕਰ ਲਵਾਂ। ਇਹ ਬਚਨ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁਣੇ ਤਾਂ ਇਸ ਬੱਚੇ ਨੂੰ ਆਪਣੇ ਗੱਲ ਨਾਲ ਲਾ ਲਿਆ, ਬੱਚੇ ਦੇ ਕਪਾਟ ਖੁੱਲ ਗਏ। ਕਿਉਂਕਿ ਇਹ ਪ੍ਰਤੀਤ ਉਹਨਾਂ ਨੂੰ ਹੀ ਹੁੰਦਾ ਨਾ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ। ਮਨਮੁਖ ਤਾਂ ਖਾਣਾ ਪੀਣਾ ਹੱਸਣਾ ਸੌਣਾ, ਮਨਮੁਖ ਨੂੰ ਤਾਂ ਚਾਰ ਗੱਲਾਂ ਚੇਤੇ ਹਨ, ਵਿਸਰ ਗਿਆ ਹੈ ਮਰਨਾ। ਸਿਮਰਨ ਵਿੱਚ ਉਹੀ ਜੁੜਦੇ ਹਨ ਜਿਨ੍ਹਾਂ ਨੂੰ ਮੌਤ ਯਾਦ ਹੈ। ਇਸ ਲਈ ਹਜ਼ੂਰ

ਤਾਂ ਕਹਿਣ ਲੱਗਾ ਫਿਰ ਮੇਰੀ ਇੱਕ ਮੰਗ ਹੈ ਕਿ ਮੇਰੀ ਕਬਰ ਤੇ ਲਿਖ ਦੇਣਾ ਕਿ ਮੈਂ ਸਾਰੇ ਜੀਵਨ ਦੇ ਪਲ ਛਿੰਨ ਕਮਾਈ ਵਿੱਚ ਧਨ ਇਕੱਠੇ ਕਰਨ ਵਿੱਚ ਲਾ ਦਿੱਤੇ ਤੇ ਸਾਰੇ ਜੀਵਨ ਦੀ ਕਮਾਈ ਦੇ ਬਦਲੇ ਮੈਨੂੰ ਇੱਕ ਸਵਾਸ ਵੀ ਨਹੀਂ ਮਿਲਿਆ ਮੁੱਲ। ਇਸ ਤੋਂ ਭਾਵ ਹੈ ਕਿ ਜਿਤਨੇ ਅਮੋਲਕ ਸਵਾਸ ਹੀਰਿਆਂ ਲਾਲਾਂ ਤੋਂ ਵੀ ਮਹਿੰਗੇ ਮੈਂ ਜਪ ਜਪ ਕੇ ਸਫਲ ਕਰਨੇ ਸੀ ਮੈਂ ਵਿਅਰਥ ਗਵਾ ਦਿੱਤੇ ਕਿਉਂਕਿ ਹਮ ਆਦਮੀ ਹਾਂ ਇੱਕ ਦਮੀ ਪਤਾ ਨਹੀਂ ਅਖੀਰਲਾ ਸਵਾਸ ਕਦੋਂ ਆਵੇ ਬਾਈ। ਜੇ ਸਵਾਸ ਦੇ ਨਾਲ ਤੂੰ ਜਪਿਆ ਹੋਵੇਗਾ ਉਹ ਸਵਾਸ ਤੇਰਾ ਦਰਗਾਹ ਵਿੱਚ ਕਬੂਲ ਹੋ ਜਾਵੇਗਾ। ਇਸ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ

это обязательно с тума. Это обязательно с тума. Иди.

ਆਈਆਂ ਬਾਹਰ ਚਿਤਵੀਆਂ ਦਿਲੋਂ ਮੁਹੱਬਤ ਜਿੰਨ ਸਹੀ ਸੱਚੀਆਂ ਸਹੀ ਸੱਚੀਆਂ ਜਿਨ ਮਨ ਹੋ

ਭਾਈਚਾਰੇ ਦਾ ਉਪਦੇਸ਼ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਸਾਚ ਕਹੋ ਸੁਣ ਲਿਓ ਸਭ ਹੈ, ਸਾਰੇ ਸੁਣ ਲਓ, ਸਾਚ ਕਹੋ ਸੁਣ ਲਿਓ।

ਆਪਣੀ ਲੱਜਿਆ ਬਚਾਉਣ ਵਾਸਤੇ ਪ੍ਰਭੂ ਨੂੰ ਯਾਦ ਕੀਤਾ, ਇੱਕ ਮਨ ਇੱਕ ਚਿੱਤ ਹੋ ਕੇ ਧਿਆਇਆ ਉਸਨੂੰ, ਤਾਂ ਫਿਰ ਜੋ ਪਰਮੇਸ਼ਵਰ ਦਾ ਨਾਮ ਜਪਦੇ ਹਨ ਉਹਨਾਂ ਦੀ ਲੱਜਿਆ ਵਾਹਿਗੁਰੂ ਆਪ ਰੱਖਦਾ। ਸਾਧ ਸੰਗਤ ਬੋਲੋ ਸ੍ਰੀ। ਤੀਸਰੇ ਪ੍ਰਮਾਣ ਵਿੱਚ ਭਾਈ ਸਾਹਿਬ ਕਹਿੰਦੇ ਹਨ, ਉਹ ਗਰੀਬ ਬ੍ਰਾਹਮਣ ਸੁਦਾਮਾ ਜੋ ਮਿੱਤਰ ਸੀ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ, ਜਦੋਂ ਥੋੜੇ ਜਿਹੇ ਚਾਵਲ ਲੈ ਕੇ ਦੁਆਰਕਾਪੁਰੀ ਪਹੁੰਚਿਆ ਤਾਂ ਉਸ ਦੇ ਬਦਲੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਉਸ ਭੇਟਾ ਦੇ ਔਰ ਸੁਦਾਮੇ ਦੇ ਪਿਆਰ ਦੇ ਸਦਕੇ ਉਸਨੂੰ ਦੁਨੀਆਂ ਦਾ ਬੇਅੰਤ ਧਨ ਬਖਸ਼ ਦਿੱਤਾ। ਸੁਦਾਮੇ ਨੂੰ ਨੌ ਨੀਤੀਆਂ 18

ਬੇੜੀ ਤੋਂ ਬਿਠਾ ਕੇ, ਅੱਜ ਮੈਂ ਤੈਨੂੰ ਇਸ ਨਦੀ ਤੋਂ ਬੇੜੀ ਤੇ ਬਿਠਾ ਕੇ ਪਾਰ ਕੀਤਾ, ਇੱਕ ਦਿਨ ਮੈਂ ਵੀ ਤੇਰੇ ਪਤਨ ਆਉਣਾ ਹੈ। ਮੈਂ ਤੈਨੂੰ ਇਸ ਸਾਗਰ ਤੋਂ ਪਾਰ ਕੀਤਾ, ਤੂੰ ਮੈਨੂੰ ਪਾਉ ਸਾਗਰ ਤੋਂ ਪਾਰ ਕਰ ਦੇਈ। ਸਤਿ ਸੰਗਤ ਬੋਲੋ ਸ੍ਰੀ। ਮੇਰਾ ਲੇਖਾ ਨਾ ਪੁੱਛੀ, ਮੇਰੇ ਜਨਮਾਂ ਜਨਮਾਂਤਰਾਂ ਦੇ ਲੇਖੇ ਫਾੜ ਕੇ ਮੈਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰ ਦੇ। ਸਤਿ ਸੰਗਤ ਬੋਲੋ ਸ੍ਰੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਹਿਦੇ ਨੂੰ ਹਿਰਦੇ ਨਾਲ ਲਾਇਆ, ਆਖਿਆ ਸਹਿਦਿਆ ਤੈਨੂੰ ਹੀ ਨਹੀਂ ਬਖਸ਼ਿਆ, ਤੇਰੀ ਇੱਕੀ ਕੁੱਲਾਂ ਬਖਸ਼ੀਆਂ। ਪਿਆਰ ਦੇ ਸਦਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਵੀ ਪਾਏ, ਜਨਮ ਮਰਨ ਨਿਵਾਰ ਦਿੱਤਾ ਸਤਿਗੁਰਾਂ ਨੇ ਪਾਈ ਸੇਦੇ ਦਾ। ਕਿਸ ਦੀ ਖਾਤਰ? ਪ੍ਰੇਮ ਦੀ ਖਾਤਰ, ਪਿਆਰ ਦੀ ਖਾਤਰ। ਕੋਈ ਗੁਰੂ ਦੇ ਚਰਨਾਂ ਨਾਲ ਪਿਆਰ ਪਾ ਕੇ ਤਾਂ ਵੇਖੇ। ਸਾਚ ਕਹੋ, ਸੁਣ ਲਿਓ।

Pera aí. ਜਿਹੜਾ ਤੁਹਾਡੇ ਵਿੱਚੋਂ ਕੋਈ ਪਿਆਰ ਵਾਲਾ ਅਭਿਆਸੀ ਜੀਵ ਮੁਹੱਬਤ ਕਰਨ ਵਾਲਾ ਬੈਠਾ ਹੈ, ਇਸ ਲਫ਼ਜ਼ ਨਾਲ ਗੁਰੂ ਜੀ ਦੇ ਚਰਨਾਂ ਵਿੱਚ ਹੋਰ ਜੁੜਨ ਦਾ ਬਲ ਮਿਲਦਾ। ਕਿਉਂ? ਲਫ਼ਜ਼ ਵਿੱਚ ਤਾਕਤ ਹੈ। ਹੁਣ ਕੰਨ ਲਫ਼ਜ਼ ਕਹੀਏ ਤੇ ਅੱਖਾਂ ਸਾਹਮਣੇ ਕੰਨਾਂ ਦਾ ਸੀਨ ਆ ਜਾਂਦਾ। ਅੱਖ ਲਫ਼ਜ਼ ਕਹੀਏ ਅੱਖਾਂ ਦਾ ਸੀਨ ਆ ਜਾਂਦਾ। ਇਹ ਕੁਦਰਤੀ ਪੰਕਤੀ ਵਿੱਚ ਲਫ਼ਜ਼ ਪੈਰ ਆਇਆ। ਸਾਰਿਆਂ ਨੂੰ ਬੇਨਤੀ ਹੈ, ਗੱਲ ਤੇ ਪ੍ਰੇਮ ਵਾਲੀ ਹੈ, ਪਰ ਜਦੋਂ ਪੜ੍ਹਦੇ ਹੋ ਨਾ ਜੱਛੇ ਬਾਬਾ ਪੈਰ ਤੇ ਤੁਹਾਡਾ ਵੀ ਧਿਆਨ ਗੁਰੂ ਜੀ ਦੇ ਪੈਰਾਂ ਚਰਨਾਂ ਵਿੱਚ। ਆਖੋ ਸਤਨਾਮ। ਜੇ ਮਨ ਸ਼ੰਕਾ ਕਰੇ ਗੁਰੂ ਦੇ ਚਰਨਾਂ ਵਿੱਚ, ਇਹ ਪੰਕਤੀ ਗੁਰੂ ਅਰਜਨ ਦੇਵ ਜੀ ਦੀ ਸੁਣਾ ਦੇਣਾ ਮਨ ਨੂੰ, ਮਤ ਪੂਰੀ ਗੁਰੂ ਨਾਨਕ ਆਉਣੇ, ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ। ਕਿਹਦੇ ਦਰਸ਼ਨ ਭੇਖਾਂ? ਚਰਨ ਕਮਲ ਜਾਂ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਆਓ ਸੋਹਣੇ ਚਰਨਾਂ ਦਾ ਧਿਆਨ ਕਰਕੇ ਇਹ ਪੰਕਤੀਆਂ ਬੋਲੋ, ਫਿਰ ਕੀ ਹੋਏਗਾ? ਬਾਬੇ ਨੇ ਜਿੱਥੇ ਇਹ ਸੋਹਣੇ ਪੈਰ ਧਰੇ ਉਹ ਅਸਥਾਨ ਪੂਜਾ ਦੇ ਥਾਪੇ ਗਏ। ਸਾਡੇ ਵੀ ਹਿਰਦੇ ਵਿੱਚ ਜੇ ਇਹ ਚਰਨ ਵਸ ਗਏ ਤੇ ਸਾਡਾ ਵੀ ਹਿਰਦਾ ਪੂਜਾ ਲਈ ਉਸ ਯੋਗ ਬਣ ਗਏ।

ਹਰ ਅੱਖੋ ਸਤਨਾਮ। ਇੱਥੇ ਬਾਬਾ ਪੈਰ ਜਿਸ ਧਰਤੀ ਤੇ ਵੀ ਚਰਨ ਪਾਏ ਉਸ ਸਥਾਨ ਤੇ ਪੂਜਾ ਅਕਾਲ ਪੁਰਖ ਦੀ ਸ਼ੁਰੂ ਹੋ ਗਈ। ਤੇ ਜੇ ਕਿਸੇ ਪਿਆਰ ਵਾਲੇ ਦੇ ਹਿਰਦੇ ਦੇ ਵਿੱਚ ਚਰਨ ਪਾਏ ਉਸ ਹਿਰਦੇ ਵਿੱਚੋਂ ਵੀ ਅਕਾਲ ਪੁਰਖ ਦੀ ਪੂਜਾ ਸ਼ੁਰੂ ਹੋ ਗਈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਮਾਣ ਕਰਿਓ ਜਿਸ ਦਿਆਲਤਾ ਦੀ ਜਿਸ ਕਿਰਪਾ ਦੇ ਉੱਤੇ ਗੁਰੂ ਨਾਨਕ ਦੀ ਸੋਈ ਪਹੁੰਚੀ ਹੈ ਕਿਸੇ ਦੀ ਨਹੀਂ ਪਹੁੰਚੀ। ਬਾਬਾ ਜੀ ਵਚਨ ਕਰਦੇ ਸੀ ਗੁਰੂ ਨਾਨਕ ਸਾਹਿਬ ਜੀ ਦੇ ਦੁਨੀਆਂ ਨੂੰ ਤਾਰਨ ਦੇ ਵਿੱਚ ਚਾਰ ਵਿਸ਼ੇਸ਼ ਗੁਣ ਸਨ। ਚਾਰ ਵਿਸ਼ੇਸ਼ ਗੁਣ ਕੀ? ਸਭ ਤੋਂ ਪਹਿਲਾ ਵਿਸ਼ੇਸ਼ ਗੁਣ ਕਿ ਅੱਜ ਤੱਕ ਕਿਤੇ ਮਿਸਾਲ ਨਹੀਂ ਕਿ ਅਵਤਾਰ ਪਾਪੀ ਦੇ ਘਰ ਚੱਲ ਕੇ ਗਿਆ ਹੋਵੇ, ਆ ਵੀ ਝੋਲੀ ਪਰ ਦਾਤ ਲੈ ਲੈ। ਆਖੋ ਸਤਨਾਮ। ਦੂਸਰੀ ਵਿਸ਼ੇਸ਼ ਗੱਲ, ਜਿਹਨੂੰ ਵੀ ਤਾਰਿਆ ਬਾਣੀ ਦਾ ਤੀਰ ਮਾਰ ਕੇ। ਸਤ ਸੰਗਤ, ਤੀਜੀ ਵਿਸ਼ੇਸ਼ ਗੱਲ, ਜਿਹਨੂੰ ਵੀ ਤਾਰਿਆ ਉਹਦਾ ਪਿਛਲਾ ਲੇਖਾ ਨਹੀਂ ਪੁੱਛਿਆ। ਅੱਜ ਕੇ ਆਖੋ ਸਤਨਾਮ, ਨਹੀਂ ਤੇ ਲੇਖਾ ਤੇ ਆਇਆ ਨਾ। ਪਰ ਤੁਹਾਡੇ ਸਾਹਮਣੇ ਮਿਸਾਲ ਹੈ ਕਿ ਸੱਜਣ ਠੱਗ ਦਾ ਪਿਛਲਾ ਖਾਤਾ ਕਿੱਥੇ ਗਿਆ? ਜੀ ਕਿ ਆਖੋ ਸਤਨਾਮ। ਮਾਣ ਕਰੋ ਇਹ ਗੁਰੂ ਨਾਨਕ। ਦੀਪਾਲਪੁਰ ਕੌੜੀ ਦਾ ਪਿਛਲਾ ਲੇਖਾ ਕਿੱਥੇ ਗਿਆ? ਕੌਡੇ ਰਾਖਸ਼ ਦਾ, ਭੂਮੀਏ ਚੋਰ ਦਾ, ਬਲੀ ਕੰਧਾਰੀ ਦਾ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣੇ ਆਰੇ। ਕਿਤੇ ਤੇ ਸਜ਼ਾ ਦੇ ਕੇ ਔਗਣ ਨੂੰ ਬਖਸ਼ਿਆ ਜਾਂਦਾ, ਕਿਤੇ ਗੁਣ ਕੋਲੋਂ ਦੇ ਕੇ ਔਗਣ ਲੈ ਕੇ ਇੰਜ ਔਗਣ ਬਖਸ਼ੇ ਜਾਂਦੇ। ਇਹ ਤੀਜੀ ਵਿਸ਼ੇਸ਼ਤਾ, ਪਿਛਲਾ ਲੇਖਾ ਨਹੀਂ ਪੁੱਛਿਆ, ਪਿਛਲਾ ਹਿਸਾਬ ਨਹੀਂ ਪੁੱਛਿਆ ਗੁਰੂ। ਹੁਣ ਇੱਕ ਚੌਥੀ ਗੱਲ ਸੁਣੋ, ਫਿਰ ਹੋਰ ਪਿਆਰ ਆ ਜਾਂਦਾ। ਗੁਰੂ ਨਾਨਕ ਦੇ ਚਾਰ ਤਾਰਨ ਵਿੱਚ ਚੌਥੀ ਵਿਸ਼ੇਸ਼ਤਾ ਕਿ ਜਿਹਦੇ ਤੇ ਨਜ਼ਰ ਕੀਤੀ ਏ ਉਹਨੂੰ ਕੇਵਲ ਤਾਰਿਆ ਨਹੀਂ, ਉਹਦੀ ਇੰਨੀ ਕੁ ਬੈਟਰੀ ਚਾਰਜ ਕਰਤੀ ਕਿ ਅੱਗੋਂ ਕਈਆਂ ਨੂੰ ਤਾਰਨ ਵਾਲਾ ਬਣਾ ਦਿੱਤਾ। ਗੱਜ ਕੇ ਆਖੋ ਸਤਨਾਮ। ਬੜੀ ਵੱਡੀ ਗੱਲ ਹੈ। ਇੱਕ ਤੇ ਇੱਕ ਨੂੰ ਤਾਰ ਦਿੱਤਾ, ਉਹਨੂੰ ਅੱਗੋਂ ਜੋਗਾ ਬਣਾ ਦਿੱਤਾ। ਕੋਈ ਲੈ ਲੈ ਸੱਜਣ ਠੱਗ ਨੂੰ ਲਾਕੇ ਦਾ ਥਾਪਤਾ, ਲੈ ਹੁਣ ਤੂੰ ਦੇ ਅੱਗੋਂ ਦਾ, ਕੇਵਲ ਉਹਨੂੰ ਨਹੀਂ ਅੱਗੋਂ ਤਾਰਨ ਯੋਗ ਬਣ। ਸਾਲਸਰਾਜ ਦੌਰੀ ਨੂੰ ਨਿਰੀ ਉਹਦੀ ਅੱਖ ਨਹੀਂ ਖੋਲੀ, ਨਾਲ ਮੰਜੀ ਦੇ ਦਿੱਤੀ। ਆ ਇੰਨੇ ਸਾਲ ਤੇਰੀ ਉਮਰ ਹੀ, ਤੇਰੇ ਬਾਦੋਂ ਤੇਰਾ ਨੌਕਰ ਬੈਠੇਗਾ ਅਧਿਰਕਾ। ਉਹ ਫਿਰ ਇਸ ਸਾਰੇ ਇਲਾਕੇ ਨੂੰ ਨਿਰੰਕਾਰ ਦੇ ਘਰ ਚੋਂ ਦਾਤਾਂ ਲੈ ਕੇ ਗਿਆ। ਜੀ ਕਿ ਆਖੋ ਸਤਨਾਮ।
ਮਾਣ ਵਿੱਚ ਆ ਕੇ ਕਹੀਏ, ਪਿਆਰ ਵਿੱਚ ਆ ਕੇ ਕਹੀਏ।

0: ਇਸੇ ਤਰ੍ਹਾਂ ਵਾਹਿਗੁਰੂ ਦਾ ਖੇਲ ਹੈ। ਕਿਸੇ ਸਰੀਰ ਵਿੱਚ ਜੀਵ ਆ ਜਾਂਦਾ ਹੈ, ਕੋਈ ਕਿਸੇ ਸਰੀਰ ਚ ਜੀਵ ਚਲਾ ਜਾਂਦਾ ਹੈ, ਕੋਈ ਖਾਲੀ ਹੋ ਜਾਂਦਾ ਹੈ, ਕੋਈ ਕੋਈ ਟਿੰਡ ਭਰੀ ਜਾਂਦੀ ਹੈ।
1: ਜੈਸੇ ਹਰ ਹਰ ਕੀ ਮਾਲਾ ਟਿੰਡ ਲਗਤ ਇੱਕ ਸਖਨੀ ਹੋਰ ਫੇਰ ਭਰੀਅਤ ਹੈ ਤੈਸੋ ਹੀ।

हर को नाम

κάτι σου τέλε. Έτσι γούρι νίδα είναι και ήκμερη πάσα είναι.

ਜਿੱਥੇ ਹੈ ਪਰ ਉਸ ਨੂੰ ਕੋਈ ਨਾ ਕੋਈ ਰੋਗ ਲੱਗਾ ਹੀ ਨਹੀਂ। ਕੋਈ ਉਸ ਨੂੰ ਝੱਲਾ ਕਹਿੰਦਾ, ਕੋਈ ਜਵਾਨਾ ਕਹਿੰਦਾ, ਕੋਈ ਬਾਵਲਾ ਕਹਿੰਦਾ। ਮੈਂ ਚੁੱਪ ਕਰ ਗਿਆ। ਮੈਂ ਖਾਮੋਸ਼ ਹੋ ਗਿਆ। ਲੋਕਾਂ ਦੇ ਬੱਚੇ ਖੇਡਦੇ ਸਨ ਪਰ ਮੇਰਾ ਨਾਲ ਕਦੇ ਵੀ ਨਹੀਂ ਖੇਡਦੇ। ਹੋਰ ਬੱਚੇ ਮਾਤਾ ਪਿਤਾ ਤੋਂ ਆ ਕੇ ਚੀਜ਼ਾਂ ਮੰਗਦੇ ਪਰ ਮੇਰੇ ਨਾਨਕ ਨੇ ਮੇਰੇ ਕੋਲੋਂ ਕਦੇ ਵੀ ਕੁਛ ਨਹੀਂ। ਤਿੰਨ ਦਿਨ ਹੋ ਗਏ ਪ੍ਰਸ਼ਾਦ ਨਹੀਂ ਖਾਧੇ। ਪਤਾ ਨਹੀਂ ਕਿਹੜਾ ਰੋਗ ਅੰਦਰ ਜਾ ਕੇ ਸੁੱਤਾ ਹੈ। ਤਿੰਨ ਦਿਨਾਂ ਤੋਂ ਮੇਰਾ ਲਾਲ ਭੋਜਨ ਪਾਇਆ ਹੈ। ਜੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭੋਜਨ ਨਹੀਂ ਛਕਿਆ ਤਾਂ ਮਮਤਾ ਦੀ ਮਾਰੀ ਹੋਈ ਮਾਂ ਮਾਤਾ ਤ੍ਰਿਪਤਾ ਨੇ ਵੀ ਮੂੰਹ ਚ ਬੁਰਕੀ ਨਹੀਂ ਪਾਈ। ਜਿਸ ਮਾਂ ਦਾ ਪੁੱਤ ਭੁੱਖਾ ਸੋ ਗਿਆ ਉਸ ਮਾਂ ਨੂੰ ਨੀਂਦ ਨਹੀਂ ਦਿੱਤੀ। ਪੁੱਤ ਸੌ ਗਿਆ ਹੈ, ਮਾਂ ਜਾ ਕੇ ਉਠਾਦੀ, ਕਾਕਾ ਭੁੱਖਾ ਕਿਉਂ ਸੌ ਗਿਆ? ਇੱਕ ਬੁਰਕੀ ਤਾਂ ਮੂੰਹ ਚ ਪਾਇਆ। ਮਾਂ ਦੀ ਆਂਦਰਾਂ ਠਰ ਜਾ। ਬੱਚਾ ਰੱਜ ਕੇ ਪ੍ਰਸ਼ਾਦ ਛਕ ਲਵੇ, ਮਾਂ ਪਹਿਲੇ ਰੱਜ। ਇਹ ਮਾਂ ਦਾ ਪਿਆਰ, ਮਾਤਾ ਪ੍ਰੀਤ ਕਰੇ ਪੁੱਤ, ਮਾਤਾ ਤ੍ਰਿਪਤ ਇਹਨਾਂ ਖਿਆਲਾਂ ਇਹਨਾਂ ਵਿਚਾਰਾਂ ਵਿੱਚ, ਕਿਉਂਕਿ ਮਾਤਾ ਤ੍ਰਿਪਤਾ ਹਜ਼ੂਰ ਨੂੰ ਪੁੱਤਰ ਹੀ ਸਮਝ। ਗੁਰੂ ਨਾਨਕ ਇੱਕ ਪਰ ਵੇਖਣ ਵਾਲੀਆਂ ਵੱਖੋ ਵੱਖ। ਤ੍ਰਿਪਤਾ ਨੇ ਜਾਣੇ ਆ ਸੁੱਤ, ਕਾਲੂ ਨੇ ਜਾਣੇ ਆ ਪੁੱਤ, ਲਾਲੂ ਭਤੀਜਾ ਜਾਣੇ ਆ, ਮੂਲੇ ਜਾਣੇ ਹੋ ਇਹ ਜਵਾਈ, ਚੰਦੋ ਰਾਣੀ ਜਾਣੇ ਸਰਬੰਧੀ, ਜੈਰਾਮ ਸਾਲਾ ਜਾਣੇ ਆ, ਪਰ ਬੇਬੇ ਨਾਨਕੀ ਨੇ ਜਾਣੇ ਆ ਰੱਬ ਰੂਪ ਮੇਰੋ ਭਾਈ। ਸ੍ਰੀ ਚੰਦ ਲਕਸ਼ਮੀ ਦਾਸ ਇਹ ਜਾਣਤ ਨਿਜਬਾਬ ਕਰ ਰਾਏ ਬੁਲਾਰ ਕੋ ਪ੍ਰਤੀਤ ਭਲੀ ਆਈ ਹੈ। ਸ੍ਰੀ ਗੁਰੂ ਅੰਗਦ ਸਾਹਿਬ ਇਹ ਜਾਣਤ ਅਕਾਲ ਰੂਪ ਤੇ ਮੂਰਖੋ ਨੇ ਜਾਣਿਆ ਗੁਰੂ ਨਾਨਕ, ਜਿਨ੍ਹਾਂ ਨੂੰ ਭਾਵਨਾ ਦੀ ਰੋਸ਼ਨੀ ਦੀ, ਜਿਨ੍ਹਾਂ ਨੂੰ ਭਾਵਨਾ ਦੀ ਲਾਈਟ ਨਹੀਂ ਮਿਲੀ, ਉਹਨਾਂ ਨੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੁਰਾਈ ਰੱਖਿਆ। ਭਾਵਨਾ ਸਭ ਤੋਂ ਵੱਡੀ ਚੀਜ਼। ਜਿਤਨੇ ਤੱਕ ਸਾਨੂੰ ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਨਹੀਂ ਆਏਗਾ ਉਤਨੇ ਤੱਕ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਿਲ ਗਿਆ। ਵਿਸ਼ਵਾਸ ਹੀ ਵੱਡੀ ਚੀਜ਼, ਵਿਸ਼ਵਾਸ ਹੀ ਸਭ ਤੋਂ ਵੱਡੀ ਚੀਜ਼। ਅਸੀਂ ਕਈ ਵਾਰੀ ਆ ਕੇ ਗੁਰਦੁਆਰੇ ਆ ਕੇ ਗੁਰੂ ਸਾਹਿਬ ਅੱਗੇ ਮੱਥਾ ਵੀ ਟੇਕਦੇ ਪਰ ਮੱਥਾ ਟੇਕ ਕੇ ਵੀ ਸਾਨੂੰ ਪੂਰਨ ਵਿਸ਼ਵਾਸ ਨਹੀਂ ਆਉਂਦਾ। ਇਹ ਵਿਸ਼ਵਾਸ ਆ ਜਾਏ ਤਾਂ ਹੁਕਮ ਕਿਉਂ ਨਾ ਮੰਨੀ? ਹੁਕਮ ਨਹੀਂ ਮੰਨ, ਮੱਥਾ ਜ਼ਰੂਰ ਟੇਕਦੇ ਪਰ ਹੁਕਮ ਮੱਥਾ ਟੇਕਿਆ। ਗੁਰੂ ਮੱਥਾ ਤਾਂ ਤੇਰੇ ਅੱਗੇ ਟੇਕਾਂਗੇ ਪਰ ਤੇਰਾ ਹੁਕਮ ਨਹੀਂ ਮੰਨ।
ਜੇ ਹੁਕਮ ਨਹੀਂ ਮੰਨਿਆ ਤਾਂ ਜੀਵਨ ਪ੍ਰਵਾਨ ਨਹੀਂ। ਜੇ ਮੱਥਾ ਟੇਕ ਦਿੱਤਾ ਤੇ ਪਿੱਛੇ ਕੀ ਰਹਿ ਗਿਆ? ਜੇ ਮੱਥਾ ਟੇਕਿਆ ਹੈ ਤਨ ਗੁਰੂ ਦਾ ਹੋ ਗਿਆ, ਫਿਰ ਜੋ ਗੁਰੂ ਕਾ ਹੁਕਮ ਹੈ ਠੀਕ। ਜੇ ਗੁਰੂ ਕਾ ਹੁਕਮ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਸਤਿ ਵਜੇ ਇਹ

ਸਿੱਖ ਕਿਹੋ ਜਿਹਾ ਬਣਿਆ, ਇਹੋ ਜਿਹਾ ਪਿਆਰ, ਇਹੋ ਜਿਹੀ ਭਾਵਨਾ, ਜਿਨ੍ਹਾਂ ਨੂੰ ਦੁਸ਼ਮਣ ਵੀ ਆਪਣੇ ਪਿਆਰੇ ਲੱਗਦੇ ਹੋ। ਭਾਈ ਕਨ੍ਹਈਆ, ਨਾ ਆਪਣਾ ਨਾ ਦੁਸ਼ਮਣ, ਗੁਰੂ ਦਾ ਮੁੱਖ ਜਾਣ ਕੇ ਪਾਣੀ ਪਿਲਾ ਦਿੰਦਾ। ਉਹ ਭਾਈ ਕਨ੍ਹਈਆ ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਉਹ ਬਖਸ਼ਿਸ਼ ਕੀਤੀ, ਕਿਹਾ ਜਿੱਥੇ ਭਾਈ ਕਨ੍ਹਈਆ ਤੂੰ ਪਾਣੀ ਪਿਲਾਉਂਦਾ, ਆ ਮਲਮ ਵੀ ਫੱਟਾਂ ਤੇ ਲਾ ਦਿਆ। ਆ ਸਿੱਖ ਦਾ ਪਿਆਰ ਹੈ, ਆ ਸਿੱਖ ਦੀ ਭਾਵਨਾ ਹੈ, ਜਿਸ ਨੂੰ ਬੇਗਾਨੇ ਵੀ ਆਪਣੇ ਲੱਗਦੇ, ਬਸ ਉਹ ਅਸਲ ਵਿੱਚ ਸਿੱਖ ਹੈ। ਪਰ ਹੋਵੇ ਕੋਈ ਭਾਈ ਕਨ੍ਹਈਆ ਵਰਗਾ।

ਧਰਮ ਦੀ ਖਾਤਰ ਨਿਸ਼ਾਵਰ ਵੀ ਹੋ ਜਾਂਦੇ ਤੇ ਤਨ ਤੇ ਮਨ ਧਨ ਦਾ ਮਾਣ ਵੀ ਨਹੀਂ ਕਰਦੇ। ਬਸ ਪੂਰਨ ਸਿੱਖ ਦਾ ਇਹੋ ਹੀ ਰੂਪ ਹੈ, ਜਦੋਂ ਪੂਰਾ ਹੋ ਜਾਂਦਾ। ਪਰ ਕਦੋਂ ਪੂਰਾ ਹੁੰਦਾ? ਜਦੋਂ ਪੂਰੇ ਨਾਲ ਜੁੜ ਜਾਂਦਾ। ਉਸ ਮਾਲਕ ਦੇ ਪਾਏ ਹੋਏ ਪੂਰਨਿਆਂ ਤੇ ਤੁਰਦਾ, ਫਿਰ ਆਪਣਾ ਜੀਵਨ ਉਹਦੇ ਲੇਖੇ ਲਾ ਦਿੰਦਾ। ਜੇ ਸੂਲੀ ਤੇ ਵੀ ਚੜ੍ਹਨਾ ਪੈ ਜਾਵੇ, ਫਿਰ ਵੀ ਉਹਦੇ ਗੀਤ ਗਾਉਂਦਾ, ਉਹਨੂੰ ਭੁੱਲਦਾ ਨਹੀਂ। ਗੀਤ ਗਾ ਕੇ ਉਹਦਾ ਸ਼ੁਕਰ

ਜਿਨ੍ਹਾਂ ਨੇ ਆਪਣਾ ਆਪ ਨਿਸ਼ਾਵਰ ਕਰ ਦਿੱਤਾ। ਸਾਹਿਬ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਦੀ ਸੇਵਾ ਜਿੱਥੇ ਝਾੜੂ ਦੀ ਸੇਵਾ ਕਰਦਾ, ਜਲ ਛਕਾਉਣ ਦੀ ਸੇਵਾ ਕਰਦਾ, ਉੱਥੇ ਲੰਗਰ ਦੀਆਂ ਲੱਕੜਾਂ ਵੀ ਲਿਆਉਂਦਾ। ਜੰਗਲਾਂ ਵਿੱਚੋਂ ਲੱਕੜਾਂ ਕੱਟਣੀਆਂ, ਸਿਰ ਤੇ ਚੁੱਕਣੀਆਂ, ਲੰਗਰ ਵਿੱਚ ਲਿਆ ਕੇ ਸੇਵਾ ਕਰਨੀ। ਪਰ ਅੱਜ ਇਮਤਿਹਾਨ ਦਾ ਪਰਚਾ ਪੈ ਗਿਆ। ਭਾਈ ਮੰਝ ਜੀ, ਲੱਕੜਾਂ ਤਾਂ ਕੱਟੀਆਂ, ਬੰਨਿਆ, ਸਿਰ ਤੇ ਚੁੱਕ ਲਿਆ, ਲੱਕੜਾਂ ਨੂੰ ਸਿਰ ਤੇ ਚੁੱਕ ਕੇ

ਭਾਈ ਮੰਦ ਜੀ ਰਾਹ ਹੀ ਭੁੱਲ ਗਏ, ਜਿਸ ਰਾਹ ਤੋਂ ਗਏ ਸਨ ਉਹ ਰਾਹ ਹੀ ਭੁੱਲ ਗਏ। ਤੁਰਿਆ ਆਉਂਦਿਆਂ ਇੱਕ ਪੁਰਾਣਾ ਖੂਹ, ਜਿਸ ਖੂਹ ਦੇ ਬਨੇਰਾ ਵੀ ਕੋਈ ਨਹੀਂ। ਭਾਈ ਮੰਝ ਜੀ ਤੁਰੇ ਆਉਂਦੇ ਨੇ ਰੱਬ ਦੇ ਰੰਗ ਵਿੱਚ, ਉਸ ਪਿਆਰੇ ਦੇ ਗੀਤ ਗਾਉਂਦਿਆਂ ਗਾਉਂਦਿਆਂ। ਬਰਸਾਤ ਜ਼ੋਰ ਦੀ, ਪਰ ਜਦੋਂ ਭਾਈ ਮੰਝ ਜੀ ਉੱਥੋਂ ਦੀ ਲੰਘਣ ਲੱਗੇ, ਪੁਰਾਣਾ ਖੂਹ, ਭਾਈ ਮੰਝ ਜੀ ਖੂਹ ਵਿੱਚ ਡਿੱਗ ਪਏ। ਆਪਣੇ ਆਪ ਨੂੰ ਸੰਭਾਲਿਆ, ਲੱਕੜਾਂ ਨੂੰ ਬੋਚਿਆ, ਲੱਕੜਾਂ ਕਿਤੇ ਡਿੱਗ ਨਾ ਪਏ। ਪਰ ਇੱਕਦਮ ਖੂਹ ਵਿੱਚ ਡਿੱਗੇ। ਪਰ ਇੱਧਰ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੀਰਤਨ ਦਾ ਆਨੰਦ ਮਾਣਦਿਆਂ ਇੱਕਦਮ ਸੰਘਾਸਣ ਤੋਂ ਹਿੱਲੇ। ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ, ਭਾਈ ਗੁਰਦਾਸ, ਮੇਰਾ ਪਿਆਰ ਵਾਲਾ ਸਿੱਖ ਭਾਈ ਮੰਝ ਡਿੱਗ ਪਈ।

ਥਾਂ ਤੇ ਆ ਪਹੁੰਚੇ ਜਿੱਥੇ ਭਾਈ ਮੰਝ ਖੂਹ ਵਿੱਚ ਖਲੋਤਾ ਸਿਰ ਤੇ ਲੱਗਣਾ ਦਾ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਆਏ ਭਾਈ ਮੰਝ ਨੂੰ ਤੱਕਿਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਮਨ ਭਰ ਗਿਆ, ਨੇਤਰਾਂ ਵਿੱਚੋਂ ਜਲ ਵਿਆ ਤੇ ਭਾਈ ਗੁਰਦਾਸ ਵੱਲ ਤੱਕ ਕੇ ਕਹਿਣ ਲੱਗੇ, ਉਹ ਭਾਈ ਗੁਰਦਾਸ ਤੱਕੇ ਆ ਮੇਰੇ ਪਿਆਰ ਵਾਲੇ। ਇਹਨਾਂ ਦਾ ਮਨ ਨੀਵਾਂ, ਨਿਮਰਤਾ ਤੇ ਪਿਆਰ ਦੇ ਵਿੱਚ ਰਹਿਣ ਵਾਲੇ, ਲੱਕੜਾਂ ਨਹੀਂ ਡਿੱਗਣ ਦਿੱਤੀਆਂ, ਸਿਰ ਤੇ ਲੱਕੜਾਂ ਚੁੱਕੀਆਂ ਭਾਈ ਮੰਝ ਖਲੋਤੇ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉੱਪਰੋਂ ਪਿਆਰ ਨਾਲ ਇੱਕ ਬੋਲ ਬੋਲੇ।

ਇਹ ਨਹੀਂ ਪਤਾ ਕਿ ਸ਼ੈਤਾਨ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਹਿ ਰਹੇ ਖੂਹ ਵਿੱਚ ਖਲੋਤਿਆ ਕਹਿਣ ਲੱਗੇ ਉਹ ਸਿੱਖਾ ਜੇ ਮੇਰੇ ਨਾਲ ਪਿਆਰ ਹੈ ਮੈਨੂੰ ਬਾਹਰ ਕੱਢਣਾ ਚਾਹੁੰਦਾ ਤੇ ਫਿਰ ਕਿਰਪਾ ਕਰ ਆ ਗੁਰੂ ਦੇ ਲੰਗਰ ਦੀਆਂ ਲੱਕੜਾਂ ਹਨ ਪਹਿਲਾਂ ਲੱਕੜਾਂ ਨੂੰ ਬਾਹਰ ਕੱਢ ਦੇ ਫਿਰ ਮੈਂ ਵੀ ਬਾਹਰ ਆ ਜਾਵਾਂਗਾ ਕਿਤੇ ਸੇਵਾ ਨਾ ਵਿਅਰਥ ਚਲੀ ਜਾਵੇ ਇਸ ਵਾਸਤੇ ਤੇ ਲੱਕੜਾਂ ਚੁੱਕੀ ਖਲੋਤਾ ਕਿਤੇ ਲੱਕੜਾਂ ਗਿੱਲੀਆਂ ਹੀ ਨਾ ਹੋ ਜਾਣ ਅੱਜ ਦੀ ਸੇਵਾ ਵਿਅਰਥ ਨਾ ਹੋ ਜਾਵੇ ਜਦੋਂ ਭਾਈ ਮਹਿਜ ਜੀ ਨੇ ਕਿਹਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਫਿਰ ਮਨ ਭਰਿਆ ਕਹਿਣ ਲੱਗੇ ਉਹ ਭਾਈ ਗੁਰਦਾਸ ਆ ਵੇਖੇ ਆ ਮੇਰੇ ਪਿਆਰ ਵਾਲੇ ਸਿੱਖ ਹਨ ਆ ਰੂਪ ਹੈ ਸਿੱਖ ਦਾ ਜਿਨ੍ਹਾਂ ਦੇ ਹਿਰਦੇ ਵਿੱਚ ਭਾਵਨਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪਿਆਰ ਹੈ ਕਿਉਂ ਨਾ ਮੈਂ ਐਸੇ ਸਿੱਖਾਂ ਤੋਂ ਵਾਰੀ ਜਾਵਾਂ ਕਿਉਂ ਨਾ ਐਸੇ ਸਿੱਖਾਂ ਤੋਂ ਕੁਰਬਾਨ ਜਾਵਾਂ ਜਿਹੜੇ ਮੇਰੇ ਤੋਂ ਕੁਰਬਾਨ ਹੋ ਜਾਂਦੇ ਗੁਰੂ ਤੋਂ ਆਪਣਾ ਆਪ ਨਿਸ਼ਾਵਰ ਕਰ ਜਾਂਦੇ ਹਨ ਪਰਵਾਹ ਨਹੀਂ ਕਰਦੇ ਉਹ ਭਾਈ ਮੰਝ ਤੇ ਇਮਤਿਹਾਨ ਦਾ ਪਰਚਾ ਤਾਂ ਪਿਆ ਪਰ ਭਾਈ ਮੰਝ ਇਮਤਿਹਾਨ ਦੇ ਪਰਚੇ ਵਿੱਚੋਂ ਪਾਸ ਹੋ ਗਿਆ ਭਾਵੀ ਨੇ ਇਸੇ ਐਸੀ ਖੇਲ ਖੇਡੀ ਏ ਪਰ ਹੁਣ ਭਾਈ ਮੰਝ ਉਸ ਇਮਤਿਹਾਨ ਦੇ ਪਰਚੇ ਵਿੱਚੋਂ ਪਾਸ ਹੋ ਕੇ ਵਿਖਾਇਆ।

ਭਾਈ ਮੰਝ ਆਪ ਤੇ ਡਿੱਗ ਪਏ ਪਰ ਪੰਡ ਨਹੀਂ ਸਕੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪਹਿਲਾਂ ਲੱਕੜਾਂ ਨੂੰ ਬਾਹਰ ਕੱਢਿਆ, ਫਿਰ ਰੱਸੇ ਨਾਲ ਭਾਈ ਮੰਝ ਨੂੰ ਜਦੋਂ ਬਾਹਰ ਕੱਢਿਆ ਤੇ ਗਲਵੱਕੜੀ ਵਿੱਚ ਲੈ ਲਿਆ। ਇਤਨਾ ਘੁੱਟ ਕੇ ਪਿਆਰ ਕੀਤਾ, ਇਤਨਾ ਪਿਆਰ ਕੀਤਾ ਤੇ ਗੁਰੂ ਪਾਤਸ਼ਾਹ ਨੇ ਫਿਰ ਵਾਰ ਵੀ ਦੇ ਦਿੱਤਾ, ਮੰਝ ਗੁਰੂ ਕਾ ਗੁਰਮੰਝ ਪਿਆਰਾ।

ਫਿਰ ਭਾਈ ਮੰਜ ਨੂੰ ਮੰਜੀ ਬਖਸ਼ਿਸ਼ ਕੀਤੀ। ਭਾਈ ਮੰਜ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਾ ਕਰਕੇ ਪਿਆਰ ਕਰਕੇ ਆਪਣਾ ਆਪ ਗੁਰੂ ਤੋਂ ਨਿਸ਼ਾਵਰ ਕਰਕੇ ਪਾ ਲਿਆ, ਆਓ ਬਈ ਆਪਾਂ ਵੀ ਜੇ ਗੁਰੂ ਦੇ ਸਿੱਖ ਹਾਂ ਤੇ ਫਿਰ ਭਾਈ ਮੰਜ ਵਾਂਗੂ ਕਿਤੇ ਗੁਰੂ ਨਾਲ ਪਿਆਰ ਕਰ ਲਈਏ, ਗੁਰੂ ਤੋਂ ਵਾਰੀ ਹੋ ਜਾਈਏ, ਤਾਂ ਹੀ ਤਾਂ ਗੁਰੂ ਬਖਸ਼ਿਸ਼ ਕਰੇਗਾ। ਕਿਤੇ ਮਨ ਨੀਵਾਂ ਹੋ ਜਾਵੇ, ਮਤ ਉੱਚੀ ਹੋ ਜਾਵੇ, ਇਹੋ ਜਿਹਾ ਹਿਰਦੇ ਵਿੱਚ ਪਿਆਰ ਜਾਗ ਪਵੇ ਤੇ ਫਿਰ ਬਾਈ ਗੁਰੂ ਤੋਂ ਸਦਕੇ ਗੁਰੂ ਵੀ ਬਖਸ਼ਿਸ਼ ਕਰੇਗਾ, ਉਹ ਸਿੱਖ ਨੂੰ ਗੱਲ ਨਾਲ ਲਾ ਲਵੇਗਾ। ਆਓ ਭਾਈ ਮੰਝ ਦੇ ਗੀਤ ਗਾ ਰਹੇ ਹਾਂ। ਡਿੱਗ ਪਿਆ ਪਰ ਪੰਡ ਨਾ ਸੁੱਟੀ, ਖੜਾ ਅਡੋਲ ਉਹ ਸਿਰ ਤੇ ਰੱਖੀ, ਸਤਿਗੁਰ ਆਏ ਬਚਾਓ। ਆਓ ਬਈ ਸਤਿਗੁਰਾਂ ਨੇ ਬਾਂਹ ਫੜ ਲਈ, ਬਖਸ਼ਿਸ਼ ਕਰ ਦਿੱਤੀ। ਜੇ ਭਾਈ ਮੰਝ ਤੇ ਬਖਸ਼ਿਸ਼ ਹੋ ਗਈ, ਆਓ ਬਈ ਕਿਤੇ ਸਾਡੇ ਤੇ ਵੀ ਬਖਸ਼ਿਸ਼ ਹੋ ਜਾਵੇ, ਕਿਤੇ ਆਪਾਂ ਵੀ ਭਾਈ ਮੰਝ ਵਾਂਗੂ ਗੁਰੂ ਦੀ ਸੇਵਾ ਵਿੱਚ ਲੱਗ ਜਾਈਏ ਤੇ ਫਿਰ ਸਾਡਾ

ਨਹੀਂ ਮੇਰੇ ਜਿਹਾ ਹੋਰ ਕੋਈ, ਪਰ ਮੈਂ ਤਾਂ ਦੂਜੇ ਪਾਸੇ ਸੋਚਣਾ, ਮੇਰੇ ਵਰਗਾ ਸੋਹਣਾ ਕੋਈ ਨੀ, ਮੇਰੇ ਵਰਗਾ ਜਵਾਨ ਕੋਈ ਨੀ, ਮੇਰੇ ਵਰਗਾ ਬਲਵਾਨ ਕੋਈ ਨੀ, ਮੇਰੇ ਵਰਗਾ ਵਿਦਵਾਨ ਕੋਈ ਨੀ। ਮੈਂ ਤਾਂ ਜਦ ਵੀ ਸੋਚਿਆ ਇਸ ਪੱਖੋਂ ਸੋਚਿਆ, ਅਗਰ ਭਾਈ ਗੁਰਦਾਸ ਜੀ ਕਹਿੰਦੇ ਨੀ ਦੂਜਾ ਪੱਖ ਵੇਖਾ, ਉਹ ਤੇਰਾ ਛੁਪਿਆ ਰਹਿ ਗਿਆ। ਮਨੁੱਖ ਦੀ ਵਿਡੰਬਣਾ ਦੇਖੋ, ਇਹਦੀ ਟ੍ਰੈਜਡੀ ਦੇਖੋ, ਇਹਦੀ ਸ਼ਕਤੀ ਕਿਵੇਂ ਟੋਟੇ ਟੋਟੇ ਹੋ ਰਹੀ। ਜੋ ਕੁਝ ਨਹੀਂ ਹੈ ਉਹ ਵਿਖਾਉਣਾ ਚਾਹੁੰਦਾ, ਜੋ ਕੁਝ ਹੈ ਇਹ ਲੁਕਾਉਣਾ ਚਾਹੁੰਦਾ। ਤੇ ਜੋ ਕੁਝ ਇਹਨੂੰ ਹੋਣਾ ਚਾਹੀਦਾ ਉਹ ਭੁਲਾਉਣਾ ਚਾਹੁੰਦਾ। ਕੈਸੀ ਬੰਦੇ ਦੇ ਪੱਲੇ ਕੀ ਰਹਿ ਗਏ, ਮਨੁੱਖ ਦੀ ਸਾਰੀ ਸ਼ਕਤੀ ਟੋਟੇ ਟੋਟੇ ਹੋ। ਕਿਤਨੀ ਇਹਦੀ ਤਾਕਤ ਇਸ ਕੰਮ ਤੇ ਲੱਗ ਗਈ ਕਿ ਜੋ ਕੁਝ ਮੈਂ ਹਾਂ ਉਹ ਲੁਕਿਆ ਰਹਿ ਜਾ, ਲੋਕੀ ਨਾ ਵੇਖ ਲੈਣ, ਔਰ ਇੰਨਾ ਲੁਕਾਇਆ ਆਪਣੇ ਆਪ ਨੂੰ, ਆਪਣੇ ਆਪ ਦਾ ਆਪ ਹੀ ਪਤਾ ਨਾ ਰਹਿ ਗਿਆ ਮੈਂ ਕੀ। ਲੋਕਾਂ ਦੀਆਂ ਨਿਗਾਹਾਂ ਤੋਂ ਕੋਈ ਚੀਜ਼ ਛੁਪਾਈ ਜਾਵੇ ਤੇ ਆਪਣੀ ਨਿਗਾਹ ਤੋਂ ਵੀ ਛੁਪ ਜਾਂਦੀ। ਘਰ ਚ ਪਈ ਕੋਈ ਵਸਤੂ ਅਸੀਂ ਚਾਹੀਏ ਘਰ ਵਿਚ ਆਉਣ ਵਾਲਾ ਨਾ ਵੇਖੇ, ਅਸੀਂ ਉੱਤੇ ਕੱਪੜਾ ਪਾ ਦਿੰਦੇ, ਕੱਜ ਦਿੰਦੇ ਹਾਂ, ਟੱਕ ਦਿੰਦੇ ਹਾਂ, ਰੱਖ ਦਿੰਦੇ ਹਾਂ ਲੁਕਾ ਕੇ। ਹੁੰਦਾ ਕੀ ਏ, ਆਪ ਹੀ ਭੁੱਲ ਜਾਂਦੀ ਵੀ ਘਰ ਚ ਹੈ ਸੀ ਕਿ ਨਹੀਂ। ਰੱਖੀ ਹੋਈ ਵਸਤੂ, ਲੁਕਾਈ ਹੋਈ ਵਸਤੂ ਆਪਣੇ ਚੇਤੇ ਤੋਂ ਲੈ ਜਾਂਦੀ। ਮੈਂ ਨਿੰਦਕ ਹਾਂ, ਮੈਂ ਲੋਕਾਂ ਨੂੰ ਨਹੀਂ ਦੱਸਣਾ ਚਾਹੁੰਦਾ। ਮੈਂ ਕਿਰਤਕਾਰ ਹਾਂ, ਮੈਂ ਕਿਸੇ ਨੂੰ ਕਹਾਂਗਾ। ਮੈਂ ਕਾਮੀ ਹਾਂ, ਮੈਂ ਕ੍ਰੋਧੀ ਹਾਂ, ਮੈਂ ਕਿਸੇ ਨੂੰ ਨਹੀਂ ਕਹਾਂਗਾ, ਲੁਕਾਵਾਂਗਾ। ਤੇ ਹੁੰਦਾ ਕੀ ਏ, ਆਪ ਨੂੰ ਨਹੀਂ ਪਤਾ ਰਹਿੰਦਾ ਕਿ ਮੈਂ ਕਾਮੀ ਹਾਂ। ਆਪਣੀ ਨਿਗਾਹ ਤੋਂ ਆਪਣਾ ਆਪ ਹੀ ਓਝਲ ਹੋ ਗਏ, ਗੁਨਾਹ ਅੰਦਰ ਪਲਦੇ ਰਹੇ, ਅੰਦਰ ਪਏ ਹੋਏ ਦੋਸ਼, ਅੰਦਰ ਪਏ ਹੋਏ ਦੋਖ ਅੰਦਰ ਟਿਕੇ ਰਹਿ ਗਏ। ਇਹਦੇ ਨਾਲ ਬਿਹਤਰ ਤਾਂ ਇਹ ਸੀ, ਜਾਂ ਤਾਂ ਆਪ ਨਿਗਾਹ ਰੱਖਦਾ ਜਾਂ ਦੂਜਿਆਂ ਨੂੰ ਨਿਗਾਹ ਰੱਖਣ ਦਿੰਦਾ, ਕੀ ਹਰਜ ਸੀ। ਲੋਕ ਵੇਖ ਲੈਂਦੇ ਥੋੜਾ ਜਿਹਾ ਮਾੜਾ ਕਹਿ ਲੈਂਦੇ, ਲੇਕਿਨ ਘੱਟੋ ਘੱਟ ਦੋਖ ਘਰੋਂ ਸੁੱਟਣ ਦੀ, ਘਰੋਂ ਕੱਢਣ ਦੀ ਗੱਲ ਤਾਂ ਬਣ ਜਾਂਦੀ। ਭਾਈ ਗੁਰਦਾਸ ਜੀ ਨੇ ਮਨੁੱਖ ਦੀ ਇਸ ਕਮਜ਼ੋਰੀ ਵੱਲ ਨਿਗਾਹ ਪਵਾਈ। ਭਾਈ ਸਾਹਿਬ ਕਹਿੰਦੇ ਨੇ ਆਓ ਆਪਣੇ ਵੱਲ ਵੇਖੀ, ਲੋਕਾਂ ਵੱਲ ਵੇਖਦੇ ਰਹਾਂਗੇ, ਆਪਣਾ ਆਪ ਲੁਕਾਉਂਦੇ ਰਹਾਂਗੇ, ਗਲਤੀ ਹੋ ਜਾਵੇ। ਬਹੁਤ ਤਾਕਤ ਲੱਗਦੀ, ਬੜੀ ਸ਼ਕਤੀ ਲੱਗਦੀ, ਜੋ ਕੁਝ ਮੈਂ ਨਹੀਂ ਹਾਂ ਉਹ ਵਿਖਾਉਣ ਤੇ ਵੀ ਸ਼ਕਤੀ ਲੱਗਦੀ, ਜੋ ਕੁਝ ਮੈਂ ਹਾਂ ਉਸ ਨੂੰ ਲੁਕਾਉਣ ਤੇ ਵੀ ਸ਼ਕਤੀ ਲੱਗਦੀ। ਔਰ ਜਿਹੜਾ ਕਹਿੰਦੇ ਨਾ ਕੋਈ ਚੀਜ਼ ਚੇਤੇ ਕਰਨੀ ਹੋਵੇ ਤੇ ਮੱਥੇ ਤੇ ਹੱਥ ਮਾਰਦਾ ਬੰਦਾ, ਤੇ ਕਈ ਵਾਰੀ ਐਸਾ ਵੀ ਹੁੰਦਾ ਕੋਈ ਚੀਜ਼ ਬੰਦਾ ਭੁਲਾਉਣਾ ਚਾਹੁੰਦਾ ਹੋਵੇ ਤੇ ਭੁੱਲਦੀ ਨਾ ਹੋਵੇ, ਉਹਦੇ ਤੇ ਵੀ ਬੜਾ ਜ਼ੋਰ ਲੱਗਦਾ। ਕਈ ਤਾਂ ਪਾਗਲ ਲੋਕ ਸ਼ਰਾਬਾਂ ਪੀਣ ਤੁਰ ਪੈਂਦੇ ਨੇ, ਸ਼ਰਾਬ ਪੀ ਕੇ ਭੁਲਾ ਦੇਵਾਂ, ਕਿਸੇ ਹੋਰ ਪਾਸੇ ਪਰਚ ਜਾਵਾਂ ਭੁੱਲ ਜਾਵਾਂ, ਕੋਈ ਡਰਾਉਣੀ ਚੀਜ਼ ਵੇਖ ਲਈ, ਕੋਈ ਗੁਨਾਹ ਹੁੰਦਾ ਵੇਖ ਲਿਆ ਕਿ ਗੁਨਾਹ ਕਰਦਿਆਂ ਖਿਆਲ ਆ ਗਿਆ ਕਿ ਬੰਦਾ ਚਾਹੁੰਦਾ ਉਹ ਜਿਹੜਾ ਬੋਝ ਦਿਮਾਗ ਤੇ ਹੈ, ਜੋ ਸੌਣ ਨਹੀਂ ਦਿੰਦਾ, ਖਾਣ ਨਹੀਂ ਦਿੰਦਾ, ਬਹਿਣ ਨਹੀਂ ਦਿੰਦਾ,

ਕੀ ਕਰਦਾ ਹੈ ਤੇ ਡਾਕਟਰ ਨੇ ਰੋਕ ਰੱਖਿਆ ਜਾਂ ਕਰਦਿਆਂ ਤੋਂ ਡਰਦਾ ਨਹੀਂ ਚੀਦਾ, ਇੱਕੋ ਹੀ ਥਾਂ ਤੇ ਖੜੇ, ਤਿੰਨੇ ਹੀ ਗੁਨਾਹਗਾਰ। ਭਾਈ ਸਾਹਿਬ ਕਹਿੰਦੇ ਨੇ ਜੇ ਅੰਦਰ ਚੋਰੀ ਹੈ ਕਰ ਲਈਏ, ਫੜੇ ਗਏ ਨਹੀਂ ਕੀਤੀ, ਕਰਨ ਨੂੰ ਜੀ ਕਰਦਾ ਤਾਂ ਵੀ ਚੋਰ ਹੈ। ਤੇ ਕਦੇ ਕਦੇ ਆਪਣੇ ਆਪ ਤੇ ਨਿਗਾਹ ਐਵੇਂ ਮਾਰਨੀ ਚਾਹੀਦੀ ਹੈ ਕਰਨ ਨੂੰ ਜੀ ਕਰਦਾ ਹੈ। ਗੁਨਾਹ ਕਰਨ ਦੀ ਬਿਰਤੀ ਅੰਦਰ ਖੜੀ ਏ ਕਿ ਗੁਨਾਹ ਕਰਕੇ ਫੜੇ ਨਹੀਂ ਗਏ, ਕੋਈ ਕਸਰ ਹੋਵੇਗੀ, ਗੁਨਾਹਗਾਰ ਸਾਬਤ ਨਹੀਂ ਹੋਏ ਜਾਂ ਗੁਨਾਹਗਾਰ ਸਾਬਤ ਹੋ ਗਏ ਫਿਰ ਵੀ ਠੀਕ ਹਾਂ। ਚੋਰ ਯਾਰ ਜੁਆਰ ਹੋ ਪਰ ਘਰ ਜੋ ਹੁੰਦਾ, ਲੋਕਾਂ ਦੇ ਘਰਾਂ ਵੱਲ ਮੇਰੀ ਨਿਗਾਹ। ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ। ਤੇ ਭਾਈ ਸਾਹਿਬ ਨੂੰ ਇਹ ਸਾਰੇ ਔਗਣ ਜਿਹੜੇ ਨੇ ਚੰਗੇ ਨਹੀਂ ਲੱਗਦੇ। ਭਾਈ ਸਾਹਿਬ ਕਹਿੰਦੇ ਨੇ ਔਗਣ ਕੱਢਣ ਦੀ ਲੋੜ ਹੈ। ਗੁਰੂ ਕੇ ਪਿਆਰ ਵਾਲਿਆਂ ਦੇ ਨਾਲ ਰਲ ਕੇ ਸਿਮਰਨ ਕਰਕੇ ਬਖਸ਼ੰਦ ਸਤਿਗੁਰੂ ਅੱਗੇ ਹੱਥ ਜੋੜ ਦਈਏ ਕਿ ਪਾਤਸ਼ਾਹ ਮੈਨੂੰ ਬਖਸ਼ ਲਓ ਤੇ ਅੱਗੇ ਤੋਰਾ ਪਾ। ਤੇ ਜਿਵੇਂ ਜਿਵੇਂ ਆਪਣੇ ਆਪ ਤੇ ਨਿਗਾਹ ਮਾਰੀਏ ਤਾਂ ਜਿੰਨਾ ਚਿਰ ਤਾਂ ਲੋਕਾਂ ਵੱਲ ਵੇਖਦੇ ਰਹੀਏ ਆਪਣੇ ਔਗਣ ਟਕੇ ਰਹਿਣਗੇ, ਲੋਕਾਂ ਤੋਂ ਵੀ ਟਕੇ ਰਹਿਣ ਹੋ ਸਕਦਾ ਹੈ ਤੇ ਆਪਣੇ ਆਪ ਤੋਂ ਵੀ ਛੁਪੇ ਰਹਿਣ। ਪਰ ਸਿਆਣਾ ਬੰਦਾ ਇਹ ਗਲਤੀ ਨਹੀਂ ਕਰਦਾ, ਉਹ ਕਹਿੰਦਾ ਲੋਕਾਂ ਦੇ ਔਗਣ ਵੇਖਣ ਦਾ ਫਾਇਦਾ ਕੀ ਹੋਵੇਗਾ, ਲਾਭ ਕੀ ਹੋਵੇਗਾ। ਹਾਂ, ਸੱਜਣ ਮਿੱਤਰ ਹੋਵੇ, ਪਿਆਰ ਵਾਲਾ ਹੋਵੇ, ਉਹਨੂੰ ਕਹੀਏ ਗੁਰਮੁਖਾ ਸੱਜਣਾ ਦੇਖ ਆਪਾਂ ਸਤਸੰਗੀ ਹਾਂ, ਗੁਰੂ ਕੇ ਸਿੱਖ ਹਾਂ, ਗੁਰੂ ਕੇ ਬਾਣੇ ਵਿਚ ਹਾਂ। ਇਹ ਕੰਮ ਆਪਣੇ ਬਾਣੇ ਨੂੰ ਸੋਭਾ ਨਹੀਂ ਦਿੰਦੇ। ਪਿਆਰ ਨਾਲ ਬੇਨਤੀ ਕਰਕੇ ਕਹਿ ਦਈਏ ਫਿਰ ਤਾਂ ਹੈ ਕੋਈ ਗੱਲ ਨਹੀਂ, ਫਿਰ ਤਾਂ ਪਰਉਪਕਾਰ ਵਾਲੀ ਗੱਲ ਹੈ, ਨਾਲੇ ਅਗਲਾ ਮੰਨ ਲਵੇ, ਨਾ ਮੰਨੇਗਾ ਕ੍ਰੋਧ ਵਿਚ ਆ ਜਾਏਗਾ, ਪਰ ਝਟਕਾ ਤਾਂ ਲੱਗੇਗਾ, ਹੋ ਸਕਦਾ ਸੁਧਰ ਜਾਵੇ ਕੱਲ ਨੂੰ। ਪਰ ਮੈਂ ਕਿਸੇ ਦੀ ਪਿੱਠ ਤੇ ਬਹਿ ਕੇ ਉਹਦੀ ਨਿੰਦਿਆ ਕਰੀ ਜਾਵਾਂ, ਫਲਾਣਾ ਜੀ ਬੜਾ ਹੈਰਾਨੀ ਹੈ, ਫਲਾਣਾ ਬੜਾ ਕਾਮੀ ਹੈ, ਫਲਾਣਾ ਬੜਾ ਕਿਰਤ ਘਰ ਹੈ, ਕੋਈ ਲਾਭ ਨਹੀਂ ਹੋਣ ਲੱਗਾ, ਉਹਦਾ ਕੁਝ ਸਵਰਨਾ ਨਹੀਂ ਤੇ ਮੇਰਾ ਰਹਿਣਾ ਕੁਛ ਨਹੀਂ। ਮੇਰੀ ਬਿਰਤੀ ਤੇ ਜਿਵੇਂ ਜਿਵੇਂ ਕਿਸੇ ਦੇ ਔਗਣ ਚਤਾਰੀਏ ਨਾ ਆਪਣੀ ਬਿਰਤੀ ਵਿਚ ਉਹਨਾਂ ਔਗਣ ਦਾ, ਮਹਾਰਾਜ ਤਾਂ ਕਹਿੰਦੇ ਨੇ ਸਾਂਝ ਕਰੀ ਜਾਏ ਗੁਣਾ ਕੇਰੀ ਛੋੜ ਔਗਣ ਚੜੀ, ਔਗਣ ਵੇਖੋ ਹੀ ਨਾ, ਗੁਣਾ ਦੀ ਸਾਂਝ ਕਰੋ ਸਾਰੇ ਲੋਕਾਂ ਨਾਲ, ਭਲੇ ਲੋਕਾਂ ਨਾਲ, ਗੁਣਾ ਦੀ ਹਰ ਬੰਦੇ ਵਿਚ ਗੁਣ ਵੀ ਹੈ ਤੇ ਔਗਣ ਵੀ ਹੈ। ਤੇ ਜਦੋਂ ਔਗਣ ਵੇਖਾਂਗੇ ਨਾ ਤੇ ਆਪਣੇ ਵੇਖੀਏ, ਗੁਣ ਵੇਖੀਏ ਤੇ ਦੂਜਿਆਂ ਦੇ ਵੇਖੀਏ, ਬੰਦਾ ਕੁਝ ਦਾ ਕੁਝ ਬਣਦਾ ਚਲਾ ਜਾਏਗਾ, ਹੋਰ ਦਾ ਹੋਰ ਹੁੰਦਾ ਚਲਾ ਜਾਏਗਾ। ਤੇ ਭਾਈ ਸਾਹਿਬ ਕਹਿੰਦੇ ਨੇ ਗਲਤੀ ਬੈਠੋ ਇਹ ਹੋਈ ਏ, ਬੇਮੁੱਖ ਹੋਵਣ ਬੇਮੁੱਖਾਂ, ਬੇਮੁੱਖਾਂ ਤੋਂ ਜਿਹੜੇ ਬੇਮੁੱਖ ਨੇ, ਮਾਰੇ ਤੋਂ ਮਾਰੇ ਨੇ, ਮੈਂ ਜੇ ਬੇਮੁੱਖ ਨਾ ਡਿੱਠੇ ਮੇਰੇ ਨਾਲ ਤਾਂ ਕੋਈ ਨਹੀਂ ਵੱਡਾ, ਕਿਉਂਕਿ ਮੈਨੂੰ ਆਪਣਾ ਪਤਾ, ਲੋਕਾਂ ਦਾ ਮੈਨੂੰ ਪੂਰਾ ਨਹੀਂ ਪਤਾ, ਹਰ ਇੱਕ ਨੇ ਆਪਣੇ ਆਪ ਤੇ ਪਰਦਾ ਪਾਇਆ। ਮੈਂ ਲੋਕਾਂ ਵੱਲ ਜਿੰਨਾ ਕੁ ਵੇਖਿਆ ਜਾਂ ਤਾਂ ਅਤਕਥਨੀ ਤੋਂ ਕੰਮ ਲੈ ਕੇ ਉਹਨਾਂ ਦੇ ਬਾਰੇ ਕਹਿ ਰਿਹਾ, ਯਾਦ ਐਵੇਂ ਗਲਤ ਗੱਲ ਕਹਿ ਰਿਹਾ ਹੋਵਾਂਗਾ, ਜਾਂ ਜਿਤਨਾ ਕੁ ਵੇਖਿਆ ਹੈ ਉਹ ਥੋੜਾ ਅੰਸ਼ ਮਾਤਰ ਵੇਖਿਆ ਤੇ ਮੈਂ ਕਹਿ ਦਿੱਤਾ, ਸਾਰਾ ਤਾਂ ਕਿਸੇ ਦਾ ਅੰਦਰ ਮੈਂ ਵੇਖ ਨਹੀਂ ਸਕਦਾ, ਮੈਨੂੰ ਤਾਂ ਆਪਣੇ ਅੰਦਰ ਦਾ ਪਤਾ ਨਹੀਂ ਮੈਂ ਕਿਸੇ ਦੇ ਅੰਦਰ ਕਿਵੇਂ ਝਾਤੀ ਮਾਰ ਸਕਦਾ। ਤੇ ਜੇ ਮੈਂ ਆਪਣੇ ਆਪ ਨੂੰ ਵੇਖਾਂ ਤੇ ਲੋਕਾਂ ਨੂੰ ਤਾਂ ਵੇਖਿਆ, ਥੋੜਾ ਬਹੁਤਾ ਬੇਮੁੱਖ ਵੇਖਿਆ ਹੈ, ਆਪਣੇ ਆਪ ਬਾਰੇ ਵੇਖਿਆ ਤੇ ਮੈਨੂੰ ਤਾਂ ਆਪਣਾ ਪੂਰਾ ਪਤਾ ਹੈ। ਤੇ ਜਿਸ ਵੇਲੇ ਮੈਂ ਆਪਣੇ ਆਪ ਬਾਰੇ ਵੇਖਿਆ, ਮੈਂ ਵੇਖਿਆ ਮੇਰੇ ਵਰਗਾ ਬੇਮੁੱਖ ਹੋਈ, ਮੈਂ ਜੇ ਬੇਮੁੱਖ ਨਾ ਡਿੱਠੇ। ਕਹਿੰਦੇ ਨੇ ਬੱਜਰ ਪਾਪਾਂ ਬੱਜਰ ਪਾਪ, ਮੈਂ ਜਿਹੇ ਕਰ ਵੈਰੀ ਇੱਥੇ, ਮੇਰੇ ਵਰਗਾ ਮੂਰਖ ਹੋਵੇਗਾ, ਮਹਾਂ ਪਾਪਾਂ ਤੋਂ ਮਹਾਂ ਪਾਪ ਜਿਹੜੇ ਨੇ, ਮੈਂ ਉਹਨਾਂ ਪਾਪੀਆਂ ਨਾਲ ਤੇ ਪਾਪਾਂ ਨਾਲ ਮਿੱਤਰਤਾ ਪਾ ਲਈ, ਪਾਪ ਦੇ ਕਾਰਨਾਂ ਨਾਲ ਮੈਂ ਪਿਆਰ ਪਾ ਲਈ, ਕਰ ਕਰ ਸਿੱਖਾਂ ਬੇਮੁੱਖਾਂ। ਕਹਿੰਦੇ ਬੇਮੁੱਖਾਂ ਦੇ ਲੇਖੇ ਤਾਂ ਮੈਂ ਕੀਤੇ ਨੇ, ਉਹਨਾਂ ਦੀ ਨਿੰਦਾ ਤਾਂ ਕੀਤੀ ਹੈ ਮੈਂ, ਆਪੋ ਬੁਰੇ ਜਾਣ ਕੇ ਸਿੱਠੇ, ਲੋਕਾਂ ਨੂੰ ਆਪਣੇ ਆਪ ਤੋਂ ਬੁਰਾ ਜਾਣੇ, ਆਪਣੇ ਆਪ ਨੂੰ ਚੰਗਾ ਕਰਕੇ ਕੱਜਦਾ ਰਹੇ, ਗਲਤੀ ਹੋ ਗਈ। ਚਾਹੀਦਾ ਇਹ ਸੀ ਕਿ ਆਪਣੀਆਂ ਬੁਰਾਈਆਂ ਵੇਖਾਂ, ਲੋਕਾਂ ਦੇ ਗੁਣ ਵੇਖਾਂ, ਲੋਕਾਂ ਦੇ ਮੈਂ ਸੋਭਾ ਕਰਾਂ ਤੇ ਆਪਣੇ ਬਾਰੇ ਦੱਸਾਂ ਕਿ ਮੈਂ ਠੀਕ ਨਹੀਂ ਹਾਂ, ਲੋਕਾਂ ਦੀ ਨਿੰਦਾ ਕਰਦਾ ਰਿਹਾ, ਆਪਣੇ ਆਪ ਨਾਲ ਬੁਰੇ ਦੱਸਦਾ ਰਿਹਾ। ਕਹਿੰਦੇ ਨੇ ਲਿਖ ਨਾ ਸਕਣ ਚਿਤ੍ਰਗੁਪਤ ਸੱਤ ਸਮੁੰਦਰ ਸਮਾਨ। ਕਹਿੰਦੇ ਨੇ ਸੱਤੇ ਸਮੁੰਦਰ ਵੀ ਲੱਗ ਜਾਣ ਇਸ ਚਿੱਠੇ ਨੂੰ ਲਿਖਣ ਵਾਸਤੇ ਤੇ ਮੇਰੇ ਔਗਣ ਲਿਖਣ ਤੋਂ ਘੱਟ ਨੇ, ਚਿਤ੍ਰਗੁਪਤ ਵੀ ਲਿਖਣ ਲੱਗੇ ਰਹਿਣ ਤੇ ਮੇਰੇ ਔਗਣ ਸਾਰੇ ਲਿਖ ਨਹੀਂ ਸਕਦੇ। ਮੇਰੇ ਔਗਣਾਂ ਦਾ ਚਿੱਠਾ ਤਿਆਰ ਕਰਨਾ ਬੜਾ ਔਖਾ, ਬਹੁਤ ਔਗਣ ਨੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਇੱਥੇ ਭਾਈ ਸਾਹਿਬ ਕਹਿੰਦੇ ਨੇ ਚਿੱਠੀ ਨੂੰ ਤੁਮਾਰ ਲਿਖ ਲੱਖ ਲੱਖ ਇੱਕ ਦੂ ਇੱਕ ਦੁਦਿੱਠੇ, ਇੱਕ ਇੱਕ ਪਾਸਾ ਕਾਗਜ਼ ਦਾ ਧਰਤੀ ਲੈ ਕੇ ਸਾਰੇ ਪਾਸੇ ਲਿਖਦੇ ਚਲੇ ਜਾਣ। ਮੇਰੇ ਗੁਨਾਹਾਂ ਦੀ ਕਹਾਣੀ ਬਹੁਤ ਲੰਮੀ ਏ, ਪੂਰੀ ਹੋਣ ਵਾਲੀ ਨਹੀਂ, ਕਰ ਕਰ ਸਾਂਗ ਹੋ ਰਹੇ ਹਾਂ। ਕਹਿੰਦਾ ਮੈਂ ਲੋਕਾਂ ਦੇ ਸਾਂਗ ਕੀਤੇ ਨੇ, ਲੋਕਾਂ ਦੀਆਂ ਨਕਲਾਂ ਲਾਈਆਂ, ਹੋਰਨਾਂ ਦੇ ਬਾਰੇ ਮੈਂ ਸੋਚਿਆ ਤੇ ਹੋਰਨਾਂ ਦੀਆਂ ਨਕਲਾਂ ਵੀ ਲਾਈਆਂ, ਹੋਰਨਾਂ ਦੇ ਮਜ਼ਾਕ ਵੀ ਉਡਾਏ ਨੇ। ਹੋਏ ਮਸਕਰਾ ਸਭਾ ਸਭ ਠਿੱਠੇ, ਉਲਟੀ ਗੱਲ ਇਹ ਬਣੀ ਜਿਹੜਾ ਬੰਦਾ ਨਕਲ ਹੀ ਕਰਦਾ ਹੋਵੇ।
ਦੂਜਿਆਂ ਦੇ ਸਾਗ ਲਾਉਂਦਾ ਹੋਵੇ ਉਹ ਆਪ ਹਾਸੋ ਹੀ ਨਹੀਂ ਹਾਲਤ ਨੂੰ ਪਹੁੰਚ ਜਾਂਦਾ। ਕਹਿੰਦਾ ਲੋਕਾਂ ਦੀਆਂ ਗੱਲਾਂ ਕਰਦੇ ਆ, ਲੋਕਾਂ ਦੇ ਸਾਗ ਲਾਉਂਦੇ ਆ, ਲੋਕਾਂ ਦਾ ਮਜ਼ਾਕ ਉਡਾਉਂਦੇ ਆ, ਮੈਂ ਆਪ ਸਭਾ ਵਿਚ ਮਜ਼ਾਕ ਦਾ ਕਾਰਨ ਬਣ ਗਈ। ਮੈਥੋਂ ਬੁਰਾ ਨਾ ਕੋਈ ਸਿਰਠੇ ਪਰ, ਕਹਿੰਦੇ ਜਿਸ ਮੈਂ ਨਿਗਾਹ ਮਾਰੀ ਆਪਣੇ ਆਪ ਤੇ ਮੈਨੂੰ ਪਤਾ ਲੱਗਾ ਇਹ ਸ੍ਰਿਸ਼ਟੀ ਵਿਚ ਮੇਰੇ ਨਾਲੋਂ ਬੁਰਾ ਹੋਰ ਕੋਈ। ਤੇ ਭਾਈ ਸਾਹਿਬ ਕਹਿੰਦੇ ਨੇ ਮੈਂ ਜਿਹਾ ਨਾ ਅਕਿਰਤ ਕਰਨ, ਇਸ ਨੂੰ ਤਾਂ ਭਾਈ ਸਾਹਿਬ ਨੇ ਬਹੁਤ ਹੀ ਵੱਡਾ ਪਾਪ ਸਮਝਿਆ। ਤੇ ਕਦੇ ਕਦੇ ਧਿਆਨ ਪੈਂਦਾ ਹੈ ਕਿੱਥੇ ਵਾਹਿਗੁਰੂ ਅਕਾਲ ਪੁਰਖ ਨੇ ਜ਼ਿੰਦਗੀ ਦਿੱਤੀ, ਸਵਾਸ ਦਿੱਤੇ ਨੇ, ਸੰਸਾਰ ਦੇ ਸੁੱਖ ਦਿੱਤੇ ਨੇ, ਤੇ ਮੈਂ ਉਹਦਾ ਹੀ ਸ਼ੁਕਰਾਨਾ ਨਾ ਕਰਾਂ, ਮੈਥੋਂ ਵੱਡਾ ਕਿਹੜਾ ਕਿਰਤ ਕਰਨ ਹੋਵੇ। ਤੇ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਕਿਰਤ ਘਾਨੇ ਦਾ ਕੀਤਾ ਨਹੀਂ ਜਾਣਦੇ, ਮਾਪਿਆਂ ਦਾ ਕੀਤਾ ਨਹੀਂ ਜਾਣਦੇ, ਉਸਤਾਦ ਦਾ ਕੀਤਾ ਨਹੀਂ ਜਾਣਦੇ, ਗੁਰੂ ਦਾ ਕੀਤਾ ਨਹੀਂ ਜਾਣਦੇ, ਮਿੱਤਰਾਂ ਦਾ ਕੀਤਾ ਨਹੀਂ ਜਾਣਦੇ, ਉਹਨਾਂ ਲੋਕਾਂ ਤੋਂ ਕਹਿੰਦੇ ਨੇ ਧਰਤੀ ਉੱਤੇ ਬੜਾ ਭਾਰ ਹੈ, ਕਿਤੇ ਪਰਬਤ ਨੇ ਕਿਤੇ ਰੁੱਖ ਨੇ। ਭਾਈ ਸਾਹਿਬ ਕਹਿੰਦੇ ਨੇ ਨਹੀਂ, ਇਹ ਸਾਰੇ ਭਾਰ ਇੱਕ ਪਾਸੇ, ਭਾਰੇ ਭੋਈ ਅਕਿਰਤ ਕਣ ਮੰਦੀ ਹੂੰ ਮੰਦੇ। ਕਹਿੰਦੇ ਨੇ ਧਰਤੀ ਤੇ ਸਭ ਤੋਂ ਬਹੁਤਾ ਭਾਰ, ਧਰਤੀ ਅਗਰ ਭਾਰ ਮੰਨਦੀ ਹੈ ਕਿਰਤ ਘਣਾਂ ਦਾ ਮੰਨਦੀ। ਕਿਰਤ ਘਣ ਬਹੁਤ ਬੋਝਲ ਹੈ, ਇਹਦਾ ਬੋਝ ਧਰਤੀ ਉੱਤੇ ਬਹੁਤ ਭਾਰ ਹੈ। ਉਹ ਇੱਕ ਨਕਸ਼ਾ ਤਾਂ ਬੜਾ ਹੀ ਪਿਆਰਾ ਖਿੱਚਿਆ। ਭਾਈ ਸਾਹਿਬ ਕਹਿੰਦੇ ਨੇ ਮਦ ਵਿਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ। ਮਾੜੀ ਤੋਂ ਮਾੜੀ ਗੱਲ ਕੀਤੀ ਜਿਹੜੀ ਹੋ ਸਕਦੀ ਹੈ ਬੰਦੇ ਕੋਲ। ਭਾਈ ਸਾਹਿਬ ਕਹਿੰਦੇ ਨੇ ਸ਼ਰਾਬ ਵਿਚ ਕੁੱਤੇ ਦਾ ਮਾਸ ਪਾ ਕੇ ਰਿੰਨ ਦਿੱਤਾ। ਮਦ ਵਿਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ ਧਰਿਆ ਮਾਨਸ ਖੋਪੜੀ ਕਰਮੰਦੀ ਵਾਸ। ਤੇ ਫਿਰ ਕਹਿੰਦੇ ਨੇ ਰੱਤੂ ਭਰਿਆ ਕੱਪੜਾ ਕਰ ਕੱਜਣ ਵਾਸ, ਕਰ ਕੱਜਣ ਤਾਸ ਤੇ ਟੱਕ ਲੈ ਚੱਲੀ ਚੂੜੀ ਨੀਵੇਂ ਤੋਂ ਨੀਵੀਂ ਜਾਤ। ਰੱਤ ਦਾ ਲਿਬੜਿਆ ਹੋਇਆ ਕੱਪੜਾ ਮੰਦੀ ਵਾਸ਼ਨਾ ਵਾਲੀ ਚੂੜੀ, ਇੱਕ ਤਾਂ ਨੀਵੀਂ ਜਾਤ ਤੇ ਕਹਿੰਦੇ ਨੇ ਵਾਸ਼ਨਾ ਉਹਦੀ ਮੰਦੀ, ਉਹਦਾ ਆਚਰਣ ਨਹੀਂ ਠੀਕ, ਉਹਦੀ ਭਾਵਨਾ ਨਹੀਂ ਠੀਕ, ਤੇ ਕੁੱਤੇ ਦਾ ਮਾਸ ਉਹ ਵੀ ਸ਼ਰਾਬ ਚ ਰਿੰਨਿਆ ਹੋਇਆ ਤੇ ਬੰਦੇ ਦੀ ਖੋਪੜੀ ਚ ਪਾਇਆ ਹੋਇਆ। ਜੇ ਉਹਨੂੰ ਪੁੱਛਿਆ ਵੀ ਇਹ ਕਿਉਂ ਕੱਜੀ ਕਿਉਂ ਜਾਣੀ, ਟਾਕੇ ਕਿਉਂ ਲੈ ਜਾ ਰਹੀ, ਤਾਂ ਕਹਿੰਦੀ ਹੈ ਨਦਰੀ ਪਵੇ ਅਕਿਰਤ ਕਣ ਮਤ ਹੋਏ ਵਿਨਾਸ਼, ਮੈਂ ਡਰਨੀ ਆ ਕਿਸੇ ਕਿਰਤ ਕਣ ਦੀ ਨਿਗਾਹ ਪੈ ਗਈ ਤੇ ਖਰਾਬ ਹੋ ਜਾਏਗਾ। ਅੱਗੇ ਕਿਹੜਾ ਚੰਗਾ ਹੈ ਪਰ ਨਹੀਂ, ਉਹ ਕਹਿੰਦੀ ਇਹ ਹੋ ਸਕਦਾ ਕੋਈ ਥੋੜੀ ਬਹੁਤੀ ਉਹਦੇ ਚੰਗਿਆਈ ਹੋਵੇ, ਜੇ ਕਿਰਤ ਕਣ ਦੀ ਨਿਗਾਹ ਪੈ ਗਿਆ ਤੇ ਇੱਥੋਂ ਵੀ ਖਰਾਬ ਹੋ ਜਾਏ। ਭਾਈ ਸਾਹਿਬ ਕਿਰਤ ਘਣ ਨੂੰ ਬਹੁਤ ਮਾੜਾ ਸਮਝਦੇ ਨੇ, ਤੇ ਕਈ ਵਾਰੀ ਆਪਣੇ ਆਪ ਤੇ ਨਿਗਾਹ ਮਾਰੀ ਵੀ ਆਖੀ ਦਾ ਕਿਤੇ ਕਿਤੇ ਕਿਰਤ ਘਣ ਦਾ ਸਰੀਰ ਚ ਜੀਵਨ ਚ ਚੱਲਦਾ ਨਹੀਂ। ਐਸਾ ਤਾਂ ਨਹੀਂ ਕਿ ਕਿਤੇ ਮਾਤਾ ਪਿਤਾ ਪ੍ਰਤੀ, ਗੁਰੂ ਪ੍ਰਤੀ, ਪੰਥ ਪ੍ਰਤੀ, ਔਰ ਇੱਥੋਂ ਤੱਕ ਕਿ ਕਈ ਵਾਰੀ ਤਾਂ ਐਸਾ ਵੀ ਜਿਸ ਸਰੀਰ ਚ ਮੈਂ ਵਸ ਰਿਹਾ ਕੁਝ ਵਰਿਆਂ ਵਾਸਤੇ, ਮੈਂ ਆਪਣੇ ਸਰੀਰ ਦੇ ਪ੍ਰਤੀ ਵੀ ਇਮਾਨਦਾਰ ਹਾਂ, ਇਹਦੇ ਨਾਲ ਤਾਂ ਕਿਰਤ ਘਣਤਾ ਨਹੀਂ ਕਰ ਰਿਹਾ, ਇਹਦੇ ਨਾਲ ਤਾਂ ਜ਼ੁਲਮ ਨਹੀਂ ਕਰ ਰਿਹਾ, ਮੈਂ ਇਹਦੇ ਨਾਲ ਵੀ ਹੋ ਰਿਹਾ। ਆ ਹੁਣੇ ਪੜ੍ਹਿਆ ਸੀ ਨਾ ਕਿ ਇਸ ਪਿੰਡ ਦੇ ਨਾਲ, ਇਸ ਸਰੀਰ ਦੇ ਨਾਲ ਪਿਆਰ ਕੋਈ ਨਹੀਂ, ਜੋ ਨਹੀਂ ਖਾਣਾ ਉਹ ਖਾਣਾ, ਜੋ ਨਹੀਂ ਪੀਣਾ ਉਹ ਪੀਣਾ, ਜੋ ਇਸ ਸਰੀਰ ਤੇ ਨਹੀਂ ਵਰਤਾਉਣਾ ਚਾਹੀਦਾ ਉਹ ਵਰਤਾਈ ਜਾ ਰਿਹਾ, ਹੋਰ ਕੀ ਕਰਨਾ ਮੈਂ ਇਸ ਸਰੀਰ ਨਾਲ ਜਿਹਦੇ ਚ ਮੈਂ ਰਹਿਣਾ ਹੈ, ਇਹਦੇ ਨਾਲ ਵੀ ਇਮਾਨਦਾਰ ਨਹੀਂ ਹਾਂ ਮੈਂ, ਹੋਰ ਮੇਰੀ ਇਦੋਂ ਵੱਡੀ ਕਿਰਤ ਘਣਤਾ ਕੀ ਹੋਵੇ। ਮੈਂ ਜਿਹਾ ਨਾ ਕਿਰਤ ਕਰ ਹੈ ਵੀ ਨਾ ਹੋਆ ਹੋਮਨ ਹਾਰਾ, ਮੈਂ ਜਿਹਾ ਨਾ ਹਰਾਮ ਖੋਰ, ਜੋ ਜਿਹਦਾ ਖਾਂਦਾ ਹੈ ਉਹਦਾ ਹੀ ਬੁਰਾ ਤੱਕਦਾ, ਹੋਰ ਨਾ ਕੋਈ ਅਵਗੁਣ ਹਾਰਾ, ਇਦੋਂ ਵੱਡਾ ਅਵਗੁਣ ਕੀ ਹੋਵੇਗਾ। ਭਾਈ ਸਾਹਿਬ ਕਹਿੰਦੇ ਨੇ ਮੈਂ ਜਿਹਾ ਨਿੰਦਕ ਨਾ ਕੋਈ, ਹੋਰ ਨਿੰਦਾ ਸਿਰ ਬੱਜਰ ਭਾਰਾ, ਇੱਕ ਤਾਂ ਉਹਦੇ ਲੋਕਾਂ ਦੀ ਨਿੰਦਿਆ ਕਰਨੀ, ਤੇ ਮੈਥੋਂ ਤਾਂ ਗੁਨਾਹਗਾਰੀ ਇਹ ਹੈ ਕਿ ਮੈਂ ਗੁਰੂ ਦੀ ਨਿੰਦਿਆ ਕਰਨ ਵੀ ਪਾਸ ਨਹੀਂ, ਗੁਰੂ ਕੇ ਵੀ ਔਗਣ ਕੱਢਣ ਬਹਿ ਜਾਣਾ, ਕਮਾਲ ਦੀ ਗੱਲ ਹੈ। ਆਪਣਾ ਦੇਹ ਚੁਰੂ ਪਰ ਪਾਣੀ, ਦੇਹ ਨਿੰਦੇ ਜੇ ਗੰਗਾ ਆਣੀ, ਜਿਨ੍ਹਾਂ ਨੇ ਗੰਗਾ ਪਹਾੜਾਂ ਚੋਂ ਖਿੱਚ ਕੇ ਧਰਤੀ ਤੇ ਲੈ ਆਂਦੀ ਉਹਦੀ ਨਿੰਦਿਆ ਕਰਨ ਬਹਿ ਜਾਂਦਾ, ਤੇ ਆਪਣੇ ਕੋਲੋਂ ਚੁਲੀ ਪਾਣੀ ਦੀ ਨਹੀਂ ਦੇ ਸਕਦੇ। ਐਸਾ ਹੀ ਮਨੁੱਖ ਦੀ ਦਸ਼ਾ ਹੁੰਦੀ ਚਲੀ ਜਾ ਰਹੀ ਹੈ ਕਿ ਔਰਾਂ ਦੀ, ਹੋਰਨਾਂ ਦੀ ਨਿੰਦਿਆ ਕਰਦਿਆਂ ਕਰਦਿਆਂ ਇਹ ਗੁਰੂ ਕੀ ਵੀ ਨਿੰਦਿਆ ਕਰਨ ਲੱਗ ਪਈ, ਗੁਰੂ ਵਿਚ ਵੀ ਔਗਣ ਕੱਢਣ ਲੱਗ ਪੈਂਦਾ। ਔਰ ਕਮਾਲ ਦੀ ਗੱਲ ਹੈ, ਕੋਈ ਦੂਜੇ ਮਤ ਵਾਲੇ ਜਿਨ੍ਹਾਂ ਦਾ ਸਿੱਖੀ ਚ ਕੋਈ ਵਿਸ਼ਵਾਸ ਨਹੀਂ, ਉਹ ਗੁਰੂ ਬਾਰੇ ਕੋਈ ਗੱਲ ਕਰਨ, ਸੁਣ ਕੇ ਸਾਥੋਂ ਬਰਦਾਸ਼ਤ ਨਾ ਹੋਵੇ, ਕਿਉਂਕਿ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਵਾਸਤੇ ਹੁਕਮ ਕਰਾ ਹੈ ਗੁਰ ਕੀ ਨਿੰਦਾ ਸੁਣੇ ਨਾ ਕਾਣ। ਇੱਥੇ ਜੇ ਗੁਰੂ ਕਾ ਸਿੱਖ ਆਪ ਹੀ ਗੁਰਸਿੱਖੀ ਦਾ ਬਾਣਾ ਪਾ ਕੇ ਤੇ ਗੁਰੂ ਦੇ ਔਗਣ ਕੱਢਣੇ ਸ਼ੁਰੂ ਕਰ ਦੇਵੇ, ਉਸ ਬੰਦੇ ਕੋਲੋਂ ਆਪ ਕੋਲੋਂ ਕਿਸੇ ਗੁਣ ਦੀ ਆਸਾ ਨਹੀਂ ਕੀਤੀ ਜਾ ਸਕਦੀ। ਭਾਈ ਸਾਹਿਬ ਕਹਿੰਦੇ ਨੇ ਹੋਰ ਤਾਂ ਹੋਰ ਦੁਨੀਆਂ ਨੂੰ ਤਾਂ ਕੀ ਮਾਫ਼ ਕਰਨਾ, ਮੈਂ ਗੁਰੂ ਦੀ ਨਿੰਦਿਆ ਤੋਂ ਆਵਾਜ਼ ਨਹੀਂ ਆਉਂਦਾ। ਸਤਿਗੁਰ ਤੇ ਮੈਂ ਕਿਹਾ ਬੇਮੁੱਖ ਨਾ ਕੋਈ, ਸਤਿਗੁਰ ਤੇ ਬੇਮੁੱਖ ਹਥਿਆਰਾ, ਮੇਰੇ ਨਾਲ ਵੱਡਾ ਬੇਮੁੱਖ ਹੋਰ ਕੌਣ ਹੋਵੇਗਾ, ਮੇਰੇ ਨਾਲ ਵੱਡਾ ਹਥਿਆਰਾ ਕੌਣ ਹੋਵੇਗਾ, ਮੈਂ ਗੁਰੂ ਤੋਂ ਬੇਮੁੱਖ
ਹੋਰਨਾਂ ਦੇ ਵਿੱਚ ਕੀ ਸਨਮੁਖ ਹੋਵਾਂਗਾ, ਹੋਰਨਾਂ ਦਾ ਕੀ ਮਿੱਤਰ ਬਣਾਂਗਾ, ਗੁਰੂ ਤੋਂ ਹੀ ਬੇਮੁਖ। ਕਹਿੰਦੇ ਨੇ ਮੈਂ ਜੇ ਹਾਕੂ ਦੁਸ਼ਟ ਨਾ ਹੈ, ਨਿਰਵੈਰ ਇਸੋ ਵੈਰ ਵਿਕਾਰਾਂ, ਭਲੇ ਲੋਕਾਂ ਨਾਲ ਵੈਰ ਮੇਰਾ, ਬੁਰੇ ਲੋਕਾਂ ਨਾਲ ਯਾਰੀ ਮੇਰੀ, ਭਲੇ ਲੋਕਾਂ ਨਾਲ ਵਿਕਾਰ ਤੇ ਬੁਰਾਈ ਕਰਨ ਵਾਲਾ, ਉਹਨਾਂ ਨਾਲ ਵੈਰ ਕਮਾਉਣ ਵਾਲਾ, ਮੇਰੇ ਵਰਗਾ ਦੁਸ਼ਟ ਹੋਰ ਕੌਣ ਹੋ। ਮੈਂ ਜਿਹਾ ਨਾ ਵਿਸ਼ਵਾਸ ਧਰੋ, ਮੇਰੇ ਤੇ ਕੋਈ ਵਿਸ਼ਵਾਸ ਕਰੇ ਤੇ ਮੈਂ ਉਹਦੇ ਨਾਲ ਧੋਖਾ ਕਰਾਂ। ਵਿਸ਼ਵਾਸ ਧਰੋਹੀ ਵਿਸ਼ਵਾਸ ਘਾਟੀ ਅਕਿਰਤ ਕਹਿਣ, ਮੈਂ ਕੋ ਨਾ ਰੱਖਦਾ। ਇੱਥੇ ਕਹਿੰਦੇ ਨੇ ਜਿਹੜਾ ਮੇਰੇ ਤੇ ਵਿਸ਼ਵਾਸ ਕਰੇ ਮੈਂ ਉਹਦੇ ਨਾਲ ਧਰੋਹ ਕਰ ਜਾਂਦਾ, ਮੇਰੇ ਕੋਲ ਉਹਦੇ ਨਾਲ ਵੀ ਧੋਖਾ ਹੋ ਜਾਂਦਾ ਹੈ। ਬਗਲ ਸਮਾਧੀ ਨੀਰ ਆਹਾਰਾ, ਉੱਤੋਂ ਵੇਖਣ ਨੂੰ ਚੰਗਾ ਚੰਗਾ, ਸਮਾਧੀ ਜਿਵੇਂ ਬਗਲਾ ਲਾ ਕੇ ਬਹਿੰਦਾ ਖਲੋਂਦਾ, ਸਮਾਧੀ ਲਾ ਕੇ ਤੇ ਆਪਣੇ ਪੈਰਾਂ ਕੋਲ ਆਉਣ ਵਾਲੀ ਹਰ ਮੱਛੀ ਡੱਡੀ ਨੂੰ ਉਹ ਧੋਖੇ ਨਾਲ ਚਪਟ ਕੇ ਖਾ ਜਾਂਦਾ ਹੈ। ਐਸਾ ਹੀ ਕਿਤੇ ਮੇਰਾ ਪਖੰਡ ਲੋਕਾਂ ਨੂੰ ਧੋਖਾ ਦੇਣ ਵਾਸਤੇ ਤਾਂ ਨਹੀਂ? ਇਹ ਵੀ ਆਪਣੇ ਆਪ ਤੇ ਨਿਗਾਹ ਰੱਖੀ ਜਾਏ, ਕੁਝ ਸੁਧਾਰ ਹੋਣ ਦੀ ਆਸ ਹੋ ਸਕਦੀ ਹੈ। ਭਾਈ ਸਾਹਿਬ ਕਹਿੰਦੇ ਨੇ ਵਜਰ ਲੇਪ ਨਾ ਉਤਰੇ ਪਿੰਡ ਅਪਰਚੇ ਔਚਰ ਚਾਰਾ, ਇਹ ਤੋਂ ਵੱਡਾ ਪਾਪ ਮੇਰਾ ਕਿੱਥੇ ਮਾਫ ਹੋਵੇਗਾ ਕਿ ਮੈਂ ਆਪਣੇ ਸਰੀਰ ਨਾਲ ਆਪਣੇ ਜੀਵਨ ਨਾਲ ਹੀ ਪਿਆਰ ਨਹੀਂ ਕਰ ਸਕਦਾ ਪਿਆ, ਔਰ ਜੋ ਨਹੀਂ ਖਾਣਾ ਚਾਹੀਦਾ ਮੈਂ ਉਹ ਖਾ ਕੇ ਆਪਣੇ ਸਰੀਰ ਦਾ ਆਪਣੇ ਜੀਵਨ ਦਾ ਨਾਸ਼ ਕਰ ਰਿਹਾ, ਆਪਣੇ ਸਰੀਰ ਪ੍ਰਤੀ ਮੈਂ ਇਮਾਨਦਾਰ ਨਹੀਂ ਹਾਂ। ਭਾਈ ਸਾਹਿਬ ਕਹਿੰਦੇ ਨੇ ਮੈਂ ਜਿਹਾ ਨਾ ਦਬਾਜਰਾ, ਦੋਹਰੇ ਜੀਵਨ ਵਾਲਾ, ਜਿਹਦਾ ਅੰਦਰ ਬਾਹਰ ਇੱਕ ਨਹੀਂ ਹੈ, ਅੰਦਰੋਂ ਹੋਰ ਤੇ ਬਾਹਰੋਂ ਹੋਰ। ਤਜ ਗੁਰਮਤ ਦੁਰਮਤ ਹਿਤਕਾਰਾ, ਗੁਰਮਤ ਨਾਲ ਮਾੜੀ ਮਤ ਨਾਲ ਮੈਂ ਪਿਆਰ ਕਰ ਰਿਹਾ ਤੇ ਗੁਰੂ ਕੀ ਗੁਰਮਤ ਨੂੰ ਆਪਣੇ ਜੀਵਨ ਚ ਥਾਂ ਨਹੀਂ ਦੇ ਰਿਹਾ। ਕਹਾਉਣ ਨੂੰ ਮੈਂ ਸਿੱਖ ਹਾਂ, ਨਾ ਮਰੀਦ ਨਾ ਸ਼ਬਦ ਵਿਚਾਰਾ, ਕਹਾਉਣ ਨੂੰ ਸਿੱਖ ਹਾਂ ਲੇਕਿਨ ਗੁਰੂ ਕੇ ਸ਼ਬਦ ਦੀ ਵਿਚਾਰ ਨਹੀਂ, ਗੁਰੂ ਕੇ ਬਚਨਾਂ ਨਾਲ ਪਿਆਰ ਨਹੀਂ। ਕਿਹੋ ਜਿਹਾ ਸਿੱਖ ਹਾਂ? ਇਹੋ ਜਿਹਾ ਸਿੱਖ ਭਾਈ ਸਾਹਿਬ ਨਹੀਂ ਚਾਹੁੰਦੇ, ਇਹੋ ਜਿਹਾ ਸਿੱਖ ਹੋਣਾ ਭਾਈ ਸਾਹਿਬ ਪਸੰਦ ਨਹੀਂ ਕਰਦੇ ਤੇ ਕੋਈ ਵੀ ਪਸੰਦ ਨਹੀਂ ਕਰੇਗਾ। ਗੱਲ ਸਿਰਫ ਇੰਨੀ ਹੈ ਕਿ ਸਾਡੀ ਆਪਣੇ ਆਪ ਤੇ ਨਿਗਾਹ ਨਹੀਂ। ਜਿਸ ਦਿਨ ਆਪਣੇ ਆਪ ਨੂੰ ਧਿਆਨ ਨਾਲ ਵੇਖਾਂਗੇ ਨਾ, ਇਹਨਾਂ ਗੁਨਾਹਾਂ ਨੂੰ ਜੀਵਨ ਚੋਂ ਕੱਢਣਾ ਬੜਾ ਆਸਾਨ ਹੋ ਜਾਏਗਾ। ਲੋੜ ਹੈ ਭਾਈ ਸਾਹਿਬ ਦੇ ਇਹਨਾਂ ਸ਼ਬਦਾਂ ਦੁਆਰਾ ਆਪਣੇ ਆਪ ਤੇ ਨਿਗਾਹ ਰੱਖੀ।

0: ਗੁਰੂ ਕੀ ਬਾਣੀ ਤੇ ਭਰੋਸਾ ਹੋਵੇ, ਸਿਦਕ ਹੋਵੇ, ਪਿਆਰ ਹੋਵੇ, ਤਾਂ ਲੋਕ ਪਰਲੋਕ ਦੇ ਸੁੱਖ ਬਖਸ਼ਦੀ ਹੈ। ਜੇ ਸ਼ਰਧਾ ਨਾ ਹੋਵੇ ਤਾਂ ਕਈ ਵਾਰਾਂ ਗੁਰੂ ਕੀ ਗੋਦ ਵਿੱਚ ਬਹਿ ਕੇ ਹੀ ਮਨੁੱਖ ਖਾਲੀ ਉੱਠ ਜਾਂਦਾ। ਨਾਨਕ ਹੁਕਮ ਨਾ ਮੰਨੇ ਸੋ ਘਰ ਹੀ ਬੈਠਿਆਂ ਦੂਰ, ਮਹਾਰਾਜ ਬਖਸ਼ਿਸ਼ ਕਰਦੇ ਹਨ ਗੁਰੂ ਗ੍ਰੰਥ ਸਾਹਿਬ। ਜੇ ਹੁਕਮ ਨਹੀਂ ਮੰਨਦੇ, ਨਾਨਕ ਲੇਖੈ ਇੱਕ ਗੱਲ ਹੋਰ ਹੋਮੈ, ਉਹ ਇੱਕ ਗੱਲ ਕਿਹੜੀ ਹੈ? ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਆਪਣੇ ਮਾਲਕ ਦਾ ਸਿਮਰਨ ਕਰਨਾ, ਜਪਣਾ ਸ੍ਰੀ
1: ਵਾਹਿਗੁਰੂ।
0: ਮਹਾਰਾਜਾ ਪ੍ਰਤਾਪ ਸਿੰਘ ਜੰਮੂ ਦੇ ਰਾਜਾ, ਬਗੰਦਰ ਦਾ ਫੋੜਾ ਨਿਕਲ ਆਇਆ ਜਿਹੜਾ ਹੱਡੀਆਂ ਨੂੰ ਵੀ ਸੁਰਾਖ ਕਰ ਜਾਂਦਾ, ਏਡਾ ਭਿਆਨਕ ਫੋੜਾ। ਸਾਰੇ ਡਾਕਟਰ ਹਕੀਮ ਜਿਤਨੇ ਵੀ ਸਨ ਸਭ ਜਵਾਬ ਦੇ, ਤੇ ਰਾਜੇ ਕੋਲ ਇੱਕ ਦਰੋਗਾ ਸੀ, ਉਹ ਹਰ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੁੰਦਾ ਸੀ ਤੇ ਰਾਜੇ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਜੇ ਹੁਕਮ ਕਰੋ ਤਾਂ ਮੈਂ ਬੇਨਤੀ ਕਰਾਂ ਭਈ ਕਦੇ ਗੁਰੂ ਨਾਨਕ ਦੇ ਦਰ ਤੇ ਵੀ ਅਰਦਾਸ ਕੀਤੀ ਹੈ, ਕਦੇ ਬਾਣੀ ਦਾ ਵੀ ਭਰੋਸਾ ਲੈ ਸਿਦਕ, ਕਦੇ ਬਾਣੀ ਦਾ ਵੀ ਆਸਰਾ ਲਿਆ। ਆਖਿਆ ਸੁਭਾਗ ਤਾਂ ਸੁਣਿਆ।

ਅੰਗਰੇਜ਼ਾਂ ਨੂੰ ਭਾਈ ਸਾਹਿਬ ਦੀਆਂ ਗਤੀਵਿਧੀਆਂ ਤੋਂ ਖਤਰਾ ਮਹਿਸੂਸ ਹੁੰਦਾ ਨਜ਼ਰ ਆਉਣ ਲੱਗਾ ਤੇ ਉਹਨਾਂ ਨੇ ਆਪ ਜੀ ਦੀ ਗ੍ਰਿਫਤਾਰੀ ਲਈ 10,000 ਰੁਪਏ ਦਾ ਇਨਾਮ ਵੀ ਰੱਖਿਆ। ਗੱਦਾਰਾਂ ਵੱਲੋਂ ਅੰਗਰੇਜ਼ਾਂ ਨੂੰ ਸੂਹ ਦੇ ਕੇ ਉਹਨਾਂ ਨੂੰ 29 ਸਾਥੀਆਂ ਸਮੇਤ ਆਦਮਪੁਰ ਜਲੰਧਰ ਵਿਖੇ ਗ੍ਰਿਫਤਾਰ ਕਰਵਾ ਦਿੱਤਾ, ਪਰੰਤੂ ਆਪ ਜੀ ਬਿਲਕੁਲ ਡੋਲੇ ਨਹੀਂ।